ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆ ਗਏ ਕਰ ਧਰਿਆ

ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ।

ਗੁਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ

ਦਿਲ ਜਿਸ ਨਾਉ ਤੂੰ ਜਾਣ ਆਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਣ ਦੂਜਾ ਅਵਰ ਨ ਕੋਏ

ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ।

ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਛਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਕਲ ਭਵਨ ਕੇ ਸਿਰਜਣਹਾਰੇ ਦਾਸ

ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਣ ਕਉ ਆਸ ਸੰਘਰੀਐ ਪੂਰਣ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ

ਚਾਰੋ ਆਪਣਾ ਜਾਨ ਕਰੋ ਰਖਵਾਰ, ਬਾਹੇ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਤ ਪਰੀਐ, ਚੁਣ ਚੁਣ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦੋ ਚਲੈ, ਰਾਖ ਆਪ ਮੋਹੇ ਔਰ ਨਾ ਦਲੈ, ਤੁਮ ਮਮ ਕਰੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪਣਾ ਮੁਝੈ ਨਿਵਾਜ, ਆਪ ਕਰੋ ਹਮਰੇ ਸਭ ਕਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਨ ਦੁਆਰ ਤੋਹੇ, ਆਪਣਾ ਜਾਨ ਕਰੋ ਪ੍ਰਤ ਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਨ ਦੈ ਹਾਥ ਉਬਾਰੋ, ਹਮਰੇ ਸਭ ਬੈਰੀਅਨ ਸੰਘਾਰੋ, ਪ੍ਰਿਥਮ ਧਰੋ ਭਗਵਤ ਕੋ ਧਿਆਨਾ, ਬਹੁਰ ਕਰੋ ਕਵਿਤਾ ਵਿਧਨਾਨਾ, ਕ੍ਰਿਸ਼ਨ ਜਥਾ ਮਚਰਿਤ੍ਰ ਉਚਾਰੋ, ਚੂਕ ਹੋਏ ਕਬਲਿਹੋ ਸੁਧਾਰੋ, ਕਬਿਓ ਬਾਚ ਦੋਹਰਾ ਜੋ ਨਿਜ ਪ੍ਰਭ।

ਘਟਨ ਨਾ ਆਵੈ। ਬਿਸਨ ਭਗਤ ਕੀ ਇਹ ਫਲ ਹੋਈ, ਆਦ ਵਿਆਦ ਛੈ ਸਕੈ ਨ ਕੋਈ। ਸੰਮਤ ਸਤੁਰੈ ਸਹਿਸ ਪਚਾਵਨ, ਹਾੜ ਵਧੀ ਪ੍ਰਥਮ ਸੁਖ ਦਾਵਨ। ਤੋ ਪ੍ਰਸਾਦ ਕਰ

ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗਰ ਤਨ ਪਰਵਾਰ ਪਰੀਆ ਸ਼ਬਦ ਗਾਵੜੇ ਆਈਆ ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ

ਹੈ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਪੁਰ ਕਰਮ ਪਾਇਆ ਤੁਧ ਜਿਨ ਕਉ,

ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨ ਜਾਈ ਨਿਤ ਨਿਤ ਰਖ ਉਰਤਾਰੋ ਤਮ ਸੰਸਾਰ ਚਰਨ।

ਤਾਰਿਆਂ ਸਾਜਨਾ ਕੈ ਸੰਗ ਭਵਜਰ ਤਾਰਿਆਂ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੈ ਜਿਸ

ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ।

ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ, ਜੋ ਪਾਵਨ ਲੜੀਵਾਰ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੀ ਦੀ ਪ੍ਰਾਰੰਭ ਹੋਈ ਹੈ। ਮਹਾਨ ਕਵੀ ਜਿਨ੍ਹਾਂ ਦੇ ਬਰਾਬਰ ਅੱਜ ਤੱਕ ਕੋਈ ਕਵੀ ਨਹੀਂ ਹੋਇਆ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਪ੍ਰਾਰੰਭ ਵਿੱਚ ਦਸਾਂ ਸਤਿਗੁਰਾਂ ਦੀ ਵਡਿਆਈ ਦੇ ਮੰਗਲ ਜਸ ਸੋਹਣੀ ਛੰਦਾਬੰਦੀ ਵਿੱਚ ਪਾ ਕੇ ਉਚਾਰਨ ਕਰ ਰਹੇ ਹਨ। ਪਹਿਲੇ ਪਾਤਸ਼ਾਹ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ ਆਪਾਂ ਮੰਗਲ ਸਰਵਣ ਕੀਤੇ ਨੇ। ਕਵੀ ਜੀ ਦੀ ਕਮਾਲ ਇਹ ਹੈ ਵੀ ਇੱਕੋ ਕਮਲ ਦੇ ਫੁੱਲ ਨਾਲ ਹੀ ਵੱਖੋ ਵੱਖਰੀਆਂ ਉਦਾਹਰਨਾਂ ਦੇ ਕੇ ਅਤੇ ਸਤਿਗੁਰਾਂ ਦੇ ਚਰਨ ਜੋ ਹਨ ਉਹਨਾਂ ਨੂੰ ਵਡਿਆ ਰਹੇ ਨੇ। ਸੋ ਕਮਲ ਤੋਂ ਕਿਵੇਂ ਵੱਧ ਕੇ ਨੇ ਅਰਨਾ

0: ਸਾਰਿਆਂ ਦੀ ਉਪਮਾ ਦੇ ਰਹੇ ਨੇ। ਕਿਤੇ ਆਪਣੇ ਆਪ ਵਿੱਚ ਸਤਿਗੁਰਾਂ ਦੇ ਚਰਨ ਕਮਲ ਦੇ ਬਰਾਬਰ ਨਹੀਂ ਹਨ। ਸੋ ਇਉਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਅੱਗੇ ਕਵਿਤਰਾ 'ਚ ਰਹੇ ਨੇ ਕਵੀ ਜੀ। ਜਿਵੇਂ ਸੁੰਦਰ ਕਵਿਤ ਕਮਲ ਦੇ ਫੁੱਲ ਤੋਂ ਵੱਧ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਿਵੇਂ ਹਨ, ਜਿਨ੍ਹਾਂ ਦੇ ਮੈਂ ਓਟ ਆਸਰਾ ਲਿਆ, ਜਿਨ੍ਹਾਂ ਨੂੰ ਮੈਂ ਮੱਥਾ ਟੇਕਦਾ ਹੈ, ਉਹ ਦਰਸਾ ਰਹੇ ਹਨ। ਸਰਵਣ ਕਰਨਾ ਕਰੀਏ ਜੀ।
1: ਕਬਿਤ ਪੁਖ ਕਰ ਭਰੇ ਪੁਖ ਕਰ ਜਿਉ।
0: ਸੋ ਪੇਖ ਹਾਂਜੀ ਪੁਖ ਕਰ ਜਿਉ ਜਯੋ ਜਯੋ ਪੁਖ ਕਰ ਭਰੇ ਪੁਖ ਕਰ ਜਯੋ। ਪੁਖ ਕਰ ਹੁੰਦਾ ਸਾਧ ਸੰਗਤ ਜੀ ਪਾਣੀ। ਸੋ ਪੁਖ ਕਰ ਭਰੇ ਪਾਣੀ ਨਾਲ ਭਰੇ ਹੋਏ। ਦੂਜਾ ਪੁਖ ਕਰ ਜਯੋ, ਪੁਖ ਕਰ ਹੁੰਦਾ ਤਲਾਬ ਸਰ। ਜਿਵੇਂ ਤਲਾਬ ਦੇ ਵਿੱਚ ਜਯੋ ਪੈਦਾ ਹੁੰਦਾ ਹੈ, ਸੋ ਇਸ ਤਰ੍ਹਾਂ ਸ਼ਬਦ ਇੱਕੋ ਹੀ ਹੈ ਅਤੇ ਅਰਥ ਇਹਦੇ ਦੋ ਹੋ ਗਏ।
1: ਪੇਖ ਕਰ ਸਸੀ ਕਰ ਦੁੱਤ ਹੀਨ ਹੈ।
0: ਅਤੇ ਜਿਵੇਂ ਕਵਲ ਦਾ ਫੁੱਲ ਜਿਹੜਾ ਹੈ ਉਹ ਪਾਣੀ ਦੇ ਭਰੇ ਹੋਏ ਸਰੋਵਰ ਦੇ ਵਿੱਚ, ਸਰੋਵਰ ਨੇ ਉਹਨੂੰ ਪਾਣੀ ਨੇ ਉਹਨੂੰ ਪੈਦਾ ਕੀਤਾ ਹੈ। ਪਾਣੀ ਦੇ ਵਿੱਚੋਂ ਪੈਦਾ ਹੁੰਦਾ ਹੈ ਪੰਕਜ, ਪੰਕ ਨਾਮ ਚਿੱਕੜ ਦਾ ਹੁੰਦਾ, ਜੋ ਪੈਦਾ ਹੋਣ ਵਾਲਾ ਕੰਜ, ਇਹਦੇ ਨਾਮ ਆਏ ਨੇ ਬਹੁਤ ਕਮਲ ਦੇ ਫੁੱਲ ਦੇ। ਕੰਗ ਤੋਂ ਭਾਵ ਪਾਣੀ, ਜੋ ਤੋਂ ਭਾਵ ਜਨਮ ਲੈਣ ਵਾਲਾ। ਸੋ ਪੁਖ ਕਰ ਭਰੇ ਪੁਖ ਕਰ ਜਯੋ, ਪਾਣੀ ਦੇ ਭਰੇ ਹੋਏ ਤਲਾਬ ਵਿੱਚ ਅਤੇ ਪੁਖ ਕਰ ਜਯੋ, ਕਮਲ ਦਾ ਫੁੱਲ ਪੈਦਾ ਹੁੰਦਾ ਹੈ, ਉਹ ਪੈਦਾ ਕਰਦਾ ਪਾਣੀ ਦੇ ਵਿੱਚ ਚਿੱਕੜ ਦੇ। ਅਤੇ ਪੇਖ ਕਰ ਸਸੀ ਕਰੈ ਦੁੱਤ ਹੀਨ ਹੈ, ਬਹੁਤ ਸੋਹਣਾ ਹੁੰਦਾ ਹੈ। ਪਿੱਛੇ ਆਪਾਂ ਵਡਿਆਈ ਸੁਣੀ ਹੈ ਅਤੇ ਪੇਖ ਕਰ ਵੇਖ ਕੇ ਸਸੀ ਕਰੈ ਦੁੱਖ ਹੀਨ। ਪਰ ਜਦੋਂ ਰਾਤ ਨੂੰ ਚੰਦਰਮਾ ਚੜ੍ਹਦਾ ਹੈ ਅਤੇ ਉਹਨੂੰ ਚੰਦਰਮਾ ਚੜ੍ਹੇ ਹੋਏ ਨੂੰ ਵੇਖ ਕੇ ਅਤੇ ਸ਼ੋਭਾ ਤੋਂ ਹੀ ਨਾ ਕਰ ਦਿੰਦਾ। ਚੰਦਰਮਾ ਦੇ ਸੋ ਚਾਨਣੀ ਵਿੱਚ ਕਮਲ ਦਾ ਫੁੱਲ ਨਹੀਂ ਖਿੜਦਾ ਹੈ, ਬੰਦ ਹੋ ਜਾਂਦਾ ਹੈ। ਇਹ ਲਾਲ ਰੰਗ ਦਾ ਕਮਲ ਜਿਹੜਾ ਹੁੰਦਾ, ਉਹ ਕਮਲ ਕਮੀਆਂ ਹੋਰ ਹੁੰਦੀਆਂ ਨੇ ਚਿੱਟੇ ਰੰਗ ਦੀਆਂ, ਜਿਹੜੀਆਂ ਰਾਤ ਨੂੰ ਖਿਲਦੀਆਂ ਨੇ। ਇਹ ਵੀ ਪਿੱਛੇ ਆਇਆ ਆਪਾਂ ਸੁਣਿਆ, ਜਿਹੜੇ ਹਰ ਰੋਜ਼ ਤੁਸੀਂ ਕਥਾ ਸੁਣਦੇ ਹੋ ਗੁਰਮੁਖ ਜਗਿਆਸੂ, ਬਹੁਤ ਧਿਆਨ ਨਾਲ ਸੁਣਿਆ ਕਰੋ ਕਿੰਨਾ ਗਿਆਨ ਕਵੀ ਜੀ ਦੇ ਰਹੇ ਨੇ, ਸੰਸਾਰ ਦਾ ਵਿਵਹਾਰਕ ਵੀ। ਜਿਹੜਾ ਅਸੀਂ ਕਮਲ ਦਾ ਫੁੱਲ ਬਹੁਤ ਘੱਟ ਵੇਖਿਆ ਹੋਵੇਗਾ ਉਹਦੇ ਵਿੱਚ ਗੁਣ ਕਿੰਨੇ ਨੇ ਇਹ ਸਾਨੂੰ ਪਤਾ ਲੱਗਦਾ। ਪਰ ਬਾਣੀ ਵੀ ਜਦੋਂ ਪੜ੍ਹਾਂਗੇ ਵਾਰ ਵਾਰ, ਚਰਨ ਕਮਲ ਕੀ ਟੇਕ, ਚਰਨ ਕਮਲ ਕੀ ਓਟ। ਸੋ ਚਰਨ ਕਮਲ ਹਿਰਦੇ ਵਿੱਚ ਵਸ ਗਏ ਗੁਰਾਂ ਦੇ, ਵਾਰ ਵਾਰ ਇਹ ਸ਼ਬਦ ਆਉਂਦੇ, ਕਮਲ ਨਾਲ ਹੀ ਟੁਕਾਇਆ ਮਹਾਰਾਜ। ਅਤੇ ਕਵੀ ਜੀ ਦੀ ਕਮਾਲ ਹੈ, ਉਦੋਂ ਵੱਧ ਕੇ ਗੁਰਾਂ ਦੇ ਚਰਨ ਕਿਵੇਂ ਨੇ ਇਹ ਦੱਸ ਰਹੇ ਨੇ ਉਹਦੇ ਗੁਣ ਲੈ ਕੇ। ਹੁਣ ਕਹਿ ਰਹੇ ਨੇ ਵੀ ਜਿਹੜਾ ਕਮਲ ਦਾ ਫੁੱਲ ਬੜਾ ਸੁੰਦਰ ਹੁੰਦਾ ਹੈ ਪਾਣੀ ਦੇ ਭਰੇ ਹੋਏ ਤਲਾਬ ਵਿੱਚ, ਉਹਦੇ ਵਿੱਚੋਂ ਹੀ ਪੈਦਾ ਹੁੰਦਾ ਹੈ, ਪਰ ਜਦੋਂ ਰਾਤ ਨੂੰ ਚੰਦਰਮਾ ਚੜ੍ਹਦਾ ਉਹ ਲਾਲ ਰੰਗ ਦਾ ਸੁੰਦਰ ਫੁੱਲ ਜਿਹੜਾ ਹੈ ਉਹ ਸੋਭਾ ਤੋਂ ਹੀਨ ਹੋ ਜਾਂਦਾ, ਮੁਰਝਾ ਜਾਂਦਾ ਹੈ।
1: ਪੁਖ ਕਰ ਹੀਨ ਦਿਨ ਕਰ ਕਰ ਛੀਨ ਤਿਸ,
0: ਪੁਖ ਕਰ ਹੀਨ। ਅਤੇ ਜੇਕਰ ਉਹਨੂੰ ਪਾਣੀ ਨਾ ਮਿਲੇ, ਜੇ ਤਲਾਬ ਦਾ ਟੋਭੇ ਦਾ ਪਾਣੀ ਸੁੱਕ ਜਾਵੇ ਤਾਂ ਫਿਰ ਦਿਨ ਕਰ ਕਰੇ ਛੀਨ ਤਿਸ। ਇਹ ਕਮਲ ਦਾ ਫੁੱਲ ਪਾਣੀ ਦੇ ਟੋਭੇ ਵਿੱਚ ਪੈਦਾ ਹੋ ਕੇ ਸਵੇਰ ਹੁੰਦਿਆਂ ਹੀ ਚੰਦਰਮਾ ਦੀ ਚਾਨਣੀ ਨਾਲ ਤਾਂ ਮੁਰਝਾ ਜਾਂਦਾ ਹੈ, ਮੁਰਝਾਇਆ ਹੋਇਆ, ਪਰ ਜਿਉਂ ਸਵੇਰੇ ਸੂਰਜ ਨਿਕਲਦਾ ਹੈ ਉਸ ਵੇਲੇ ਖਿਲ ਜਾਂਦੀਆਂ ਪੰਗਤ, ਬਹੁਤ ਸੋਹਣਾ ਉੱਪਰ ਨੂੰ ਇਹ ਖਿਲ ਜਾਂਦਾ ਹੈ। ਪਰ ਇੱਕ ਦੋਸ਼ ਉਹਦੇ ਵਿੱਚ ਹੋ ਰਿਹਾ, ਜਿਸ ਸੂਰਜ ਨੂੰ ਵੇਖ ਕੇ ਖਿਲਦਾ ਹੈ, ਕਵੀ ਜੀ ਕਹਿੰਦੇ ਪੁਖ ਕਰ ਹੀਨ, ਜੇਕਰ ਪਾਣੀ ਉਹਦੀਆਂ ਜੜ੍ਹਾਂ ਵਿੱਚੋਂ ਸੁੱਕ ਜਾਵੇ ਨਾ ਟੋਭੇ ਵਿੱਚੋਂ, ਅਤੇ ਜਿਹੜੇ ਸੂਰਜ ਨੂੰ ਵੇਖ ਕੇ ਉਹ ਖਿਲਦਾ ਹੈ ਉਹ ਸੂਰਜ ਹੀ ਉਹਨੂੰ ਸੁਕਾ ਦਿੰਦਾ ਹੈ, ਉਹ ਸੂਰਜ ਹੀ ਉਹਨੂੰ ਫਿਰ ਉਹਦੇ ਵਿੱਚ ਉਹ ਰਸ ਨਹੀਂ ਰਹਿ ਜਾਂਦਾ। ਸੋ ਦਿਨ ਕਰ ਕਰੇ ਛੀਨ ਤਿਸ, ਦਿਨ ਕਰ ਦਾ ਭਾਵ ਹੁੰਦਾ ਜਿਹੜਾ ਦਿਨ ਚੜ੍ਹਾ ਦੇਣ ਵਾਲਾ, ਸੂਰਜ ਪ੍ਰਕਾਸ਼ ਕਰਨ ਵਾਲਾ, ਉਹਨੂੰ ਛੀਨ ਉਹੀ ਕਹਿੰਦੇ ਨਾਸ ਕਰ ਦਿੰਦਾ, ਉਹੀ

0: ਦੀ ਜਿਹੜੀ ਖਰ ਧਾਰੀ ਦੇ ਜਿਹੜੀ ਉਹਦੀ ਦੇ ਉਹ ਵੀ ਚਿੱਕੜ ਵਿੱਚੋਂ ਹੇਠਾਂ ਮਿੱਟੀ 'ਚੋਂ ਪੈਦਾ ਹੁੰਦੀ ਅਤੇ ਮੈਲੀ ਹੁੰਦੀ ਹੈ ਜੜ ਉਹਦੀ ਜਿਹੜੀ ਜਾਂ ਤਾਂ ਸੋ ਮਲੀਨ ਹੈ। ਇਸ ਕਰਕੇ ਉਹਦੇ ਵਿੱਚ ਕਿੰਨੇ ਔਗਣ ਹੋ ਗਏ, ਇੱਕ ਤਾਂ ਜੇ ਪਾਣੀ ਨਾ ਉਹਨੂੰ ਮਿਲੇ ਤਾਂ ਉਹੀ ਸੂਰਜ ਜਿਹਨੂੰ ਵੇਖ ਕੇ ਖਿਲਦਾ ਉਹੀ ਸੁਕਾ ਦਿੰਦਾ ਹੈ ਉਹਨੂੰ। ਔਰ ਦੂਜਾ ਸਾਧ ਸੰਗਤ ਜੀ ਜੇ ਚੰਦਰਮਾ ਰਾਤ ਨੂੰ ਚੜ੍ਹਦਾ ਹੈ ਤਾਂ ਉਹਦੀ ਚਾਨਣੀ ਵੀ ਉਹਨੂੰ ਬੰਦ ਕਰ ਦਿੰਦੀ ਹੈ। ਇਹ ਔਗਣ ਨੇ ਉਹਦੇ ਵਿੱਚ। ਫਿਰ ਉਹਦੇ ਵਿੱਚੋਂ ਮਿੱਟੀ ਦੇ ਵਿੱਚ ਥੱਲੇ ਚਿੱਕੜ ਦੇ ਪੈਦਾ ਹੁੰਦਾ, ਉਹਦੀ ਜੜ ਮੈਲੀ ਹੁੰਦੀ, ਉੱਪਰ ਭਾਵੇਂ ਬਹੁਤ ਸੋਹਣਾ ਹੁੰਦਾ ਹੈ ਪਰ ਥੱਲੇ ਉਹਦੇ ਕੰਡਾ ਵੀ ਹੁੰਦਾ ਹੈ, ਖਾਰ ਧਾਰੀ ਦਾ ਭਾਵ ਕੰਡਾ ਵੀ ਲੈਂਦੇ ਨੇ। ਜਾਂ ਤਾਂ ਸੋ ਮਲੀਨ ਹੈ ਅਤੇ ਮਿੱਟੀ ਵਿੱਚ ਉਹਦੀ ਜੜ ਹੁੰਦੀ, ਇਸ ਕਰਕੇ ਉਹ ਮੈਲਾ ਵੀ ਹੈ ਭਾਵੇਂ ਉੱਤੋਂ ਬਹੁਤ ਸੋਹਣਾ ਪਿਆਰਾ ਲੱਗਦਾ ਵੇਖਣ ਨੂੰ।
1: ਸੁਖ ਮਨ ਹਰ ਭਰ ਦਹਿਤ ਅਪਾਰ ਆਂ।
0: ਫਿਰ ਹੋਰ ਔਗਣ ਉਹਦੇ ਵਿੱਚ ਦੱਸਦੇ ਨੇ, ਉੱਤੋਂ ਬਹੁਤ ਸੋਹਣਾ ਹੁੰਦਾ ਹੈ, ਖੁਸ਼ਬੂਈਦਾਰ ਹੁੰਦਾ ਹੈ, ਕੋਮਲ ਹੁੰਦਾ ਹੈ, ਲਾਲ ਸੂਹਾ ਹੁੰਦਾ ਹੈ। ਸੁਖਮਾ ਨਿਹਾਰ ਭੋਰ ਦਾਹਿਤ ਅਪਾਰਿਆਂ। ਸੁਖਮਾ ਬਹੁਤ ਸੌਫਟ ਜਿਹਾ ਜਾਣ ਕੇ, ਉਹਨੂੰ ਸੋਹਣਾ ਕੋਮਲ ਜਾਣ ਕੇ, ਸ਼ੋਭਾ ਵਾਲਾ, ਸੁਖਮਾ ਤੋਂ ਭਾਵ ਸ਼ੋਭਾ ਵਾਲਾ, ਸ਼ੋਭਾ ਵਾਲਾ ਵੇਖ ਕੇ ਸਵੇਰ ਹੁੰਦੇ ਹਾਂ ਜਿਹੜੇ ਲੋਕ ਉਸ ਟੋਭੇ ਦੇ ਕੋਲੇ ਪਹਾੜਾਂ ਦੇ ਵਿੱਚ ਰਹਿੰਦੇ ਨੇ, ਉਹ ਆ ਕੇ ਜਦੋਂ ਵਹਿੰਦੇ ਆ ਨਾ ਦਾਹਿਤ ਅਪਾਰਿਆਂ, ਜਿਹੜਾ ਪਹਿਲਾਂ ਅਜੇ ਦੂਜਾ ਅਜੇ ਉਹਨੂੰ ਫੜ ਕੇ ਖਿੱਚ ਲੈਂਦਾ, ਬੜਾ ਪਿਆਰਾ ਲੱਗਦਾ। ਜਿਵੇਂ ਕਈਆਂ ਤੋਂ ਰਿਹਾ ਨਹੀਂ ਜਾਂਦਾ ਗੁਲਾਬ ਦਾ ਫੁੱਲ ਜਿਹੜਾ ਨਾ ਖਿਲਿਆ ਹੋਵੇ ਅਤੇ ਅਸੀਂ ਤੋੜ ਕੇ ਹੀ ਸਾਹ ਲੈਂਦੇ ਹਾਂ। ਸਿਆਣੇ ਤਾਂ ਉੱਥੇ ਹੀ ਸੁਗੰਧੀ ਲੈ ਲੈਂਦੇ ਨੇ ਵੀ ਹੋਰ ਵੀ ਹਜ਼ਾਰਾਂ ਲੈ ਜਾਣਗੇ ਸੁਗੰਧੀ, ਆਪਾਂ ਤੋੜੀਏ ਕਿਉਂ। ਕਈ ਜਿਹੜੇ ਹੁੰਦੇ ਆ ਉਹਨੂੰ ਵਾਸ਼ਨਾ ਲੈ ਕੇ ਅਤੇ ਤੋੜ ਕੇ ਅਤੇ ਨੱਕ ਨਾ ਹੀ ਲਾਈ ਰੱਖਦੇ, ਤੋੜ ਵੀ ਲੈਂਦੇ ਨੇ, ਇਵੇਂ ਗੁਲਾਬ ਦਾ ਫੁੱਲ ਆ। ਸੁਖਮਾ ਨਿਹਾਰ ਭੋਰ ਦਾਹਿਤ ਅਪਾਰਿਆਨ, ਉਹਨੂੰ ਸ਼ੋਭਾ ਵਾਲਾ ਵੇਖ ਕੇ ਲੋਕ ਜਿਹੜੇ ਆ ਛੋਟੇ ਵੱਡੇ ਆ ਕੇ ਉਹਨੂੰ ਦਾਹਿਤ, ਉਹਨੂੰ ਤੋੜ ਲੈਂਦੇ ਨੇ, ਉਹਨੂੰ ਨਾਸ਼ ਕਰ ਦਿੰਦੇ ਹਨ ਆ ਕੇ। ਇਹ ਵੀ ਔਗਣ ਹੈ।
1: ਜਗਤ ਤਖਾਰ ਇਹ ਤੇ ਔਗਣ ਅਧੀਨ ਹੈ।
0: ਫਿਰ ਬਹੁਤ ਹੀ ਠੰਡ ਜਦੋਂ ਪੈਂਦੀ ਹੈ ਅਤੇ ਉਹ ਪਾਣੀ ਜੰਮ ਜਾਂਦਾ ਹੈ ਟੋਭੇ ਵਾਲਾ, ਉਦੋਂ ਵੀ ਫਿਰ ਉਹ ਹਰਿਆ ਭਰਿਆ ਨਹੀਂ ਰਹਿ ਜਾਂਦਾ, ਉਦੋਂ ਵੀ ਜਾਰਤ ਤੁਖਾਰ ਜਾਰਤ ਸਾੜ ਦਿੰਦੀ ਹੈ, ਭਾਵ ਬਹੁਤ ਹੀ ਠੰਡ ਦੇ ਨਾਲ ਵੀ ਉਹ ਸੁੰਗੜ ਜਾਂਦਾ, ਖਤਮ ਹੋ ਜਾਂਦਾ। ਇਹਤੇ ਔਗਣ ਅਧੀਨ ਹੈ, ਇੰਨਾ ਸੋਹਣਾ ਕਮਲ, ਇੰਨੇ ਔਗਣ ਵੀ ਉਹਦੇ ਵਿੱਚ ਨੇ, ਇੰਨੇ ਔਗਣਾਂ ਦੇ ਅਧੀਨ ਹੈ ਸਾਧ ਸੰਗਤ ਜੀ। ਉਹ
1: ਸਤਿਗੁਰ ਰਾਮਦਾਸ ਚਰਨ ਮੁਕਤ ਦੇ।
0: ਪਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨ, ਜੇ ਕਹਿੰਦੇ ਕਵੀ ਜੀ ਕਹਿੰਦੇ ਮੈਂ ਕਵਾਂ ਵੀ ਕਮਲਾਂ ਦੇ ਬਰਾਬਰ ਨੇ, ਕਮਲ ਫੁੱਲ ਦੇ ਨਹੀਂ ਪਾਈ, ਉਹਦੇ ਬਰਾਬਰ ਨਹੀਂ, ਉਹ ਤਾਂ ਕਿਤੇ ਵੱਧ ਕੇ ਨੇ। ਸਤਿਗੁਰ ਰਾਮਦਾਸ ਚਰਨ ਮੁਕਤ ਦੇਤ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਹੜੇ ਸੋਹਣੇ ਦੋ ਮੁਬਾਰਕ ਚਰਨ ਨੇ, ਉਹ ਤਾਂ ਇੱਕ ਰਸ ਮੁਕਤੀ ਦਿੰਦੇ ਨੇ, ਇੱਕ ਰਸ, ਇੱਕ ਤਾਂ ਮੁਕਤੀ ਦਿੰਦੇ, ਉਹ ਮੁਕਤੀ ਨਹੀਂ ਦਿੰਦਾ ਪਰ ਸੁਗੰਧੀ ਦਿੰਦਾ ਹੈ ਗਿਆਨ ਨੂੰ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਮੁਕਤੀ ਰੂਪ ਸੁਗੰਧੀ ਦਿੰਦੇ ਨੇ, ਮੁਕਤੀ ਦਿੰਦੇ ਨੇ, ਪਰ ਦਿੰਦੇ ਵੀ ਇੱਕ ਰਸ ਨੇ। ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਸੂਰਜ ਚੜ੍ਹਿਆ ਹੋਵੇ ਚੰਦਰਮਾ ਚੜ੍ਹਿਆ ਹੋਵੇ, ਜਦੋਂ ਵੀ ਅੱਠੇ ਪੈਰਾਂ ਵਿੱਚ ਕੋਈ ਗੁਰੂ ਰਾਮਦਾਸ ਜੀ ਨੂੰ ਮਨਾਉਂਦਾ ਹੈ, ਉਹਨਾਂ ਦੇ ਚਰਨਾਂ ਨਾਲ ਜੁੜਦਾ ਹੈ, ਠੰਡ ਹੋਵੇ ਗਰਮੀ ਹੋਵੇ, ਰਾਤ ਹੋਵੇ ਦਿਨ ਹੋਵੇ, ਉਹ ਇੱਕ ਰਸ ਨੇ, ਉਹਨਾਂ ਨੂੰ ਕੋਈ ਖਤਰਾ ਨਹੀਂ, ਉਹਨਾਂ ਵਿੱਚ ਕੋਈ ਫਰਕ ਨਹੀਂ ਪੈਂਦਾ ਹੈ, ਉਹ ਇੱਕ ਰਸ ਮੁਕਤੀ ਦਾਤਾ ਨੇ। ਮਹਾਰਾਜ ਦੇ ਚਰਨਾਂ ਵਿੱਚ ਸੁੱਖ ਹੀ ਸੁੱਖ ਵੱਸਦੇ ਨੇ, ਆਨੰਦ ਹੀ ਆਨੰਦ ਹੈ। ਸੋ ਇਸ ਕਰਕੇ ਉਹ ਤਾਂ ਇੱਕ ਰਸ ਮੁਕਤੀ ਦਿੰਦੇ ਹੈ, ਉਹ ਤਾਂ ਇੱਕ ਰਸ ਗੁਰਸਿੱਖਾਂ ਨੂੰ, ਨਾਮ ਦੀ ਦਾਤ, ਧਿਆਨ ਉਹਨਾਂ ਦਾ ਜਿਹੜੇ ਗੁਰਸਿੱਖ ਚਰਨਾਂ ਦਾ ਧਾਰਨ ਕਰਦੇ ਨੇ, ਉਹਨਾਂ ਨੂੰ ਸੰਸਾਰ ਭੁਜਲ ਤੋਂ ਪਾਰ ਕਰਦੇ ਨੇ, ਉਹਨਾਂ ਨੂੰ ਸੁੱਖ ਦਿੰਦੇ ਨੇ, ਉਹਨਾਂ ਦੀ ਗਰੀਬੀ ਕੱਟਦੇ ਹਨ, ਉਹ ਤਾਂ ਇੱਕ ਰਸ ਸੱਚੇ ਪਾਤਸ਼ਾਹ ਦੇ ਚਰਨ ਅੱਜ ਤੱਕ ਨਿਹਾਲ ਕਰ ਰਹੇ ਹਨ।
1: ਉਪਮਾ ਕਮਲ ਕੀ ਨਾ ਬਣੇ ਵਿਦਹੀਨ ਹੈ।
0: ਇਸ ਕਰਕੇ ਭਾਈ ਸਿਆਣੇ ਜਨੋ ਗੁਰਸਿੱਖੋ, ਕਥਾ ਸੁਣਨ ਵਾਲੇ ਜਗਿਆਸੂਓ, ਕਵੀ ਜੀ ਕਹਿੰਦੇ ਵੀ ਉਪਮਾ ਕਮਲ ਕੀ ਨਾ ਬਣੇ ਵਿਦਹੀਨ ਹੈ। ਗੁਰੂ ਰਾਮਦਾਸ ਮਹਾਰਾਜ ਦੇ ਚਰਨ ਜੇ ਕਹੀਏ ਕੇਵਲ ਕਮਲਾਂ ਵਰਗੇ ਨੇ, ਕਮਲਾਂ ਦੀ ਉਪਮਾ ਦੇਣੀ ਮਹਾਰਾਜ ਦੇ ਚਰਨਾਂ ਨੂੰ ਇਹ ਨਹੀਂ ਬਣ ਆਉਂਦੀ, ਇਹ ਤਾਂ ਫਿਰ ਵਿਧੀ ਖਤਮ ਹੋ ਜਾ। ਸੋ ਇਹ ਤਰੀਕਾ ਸਹੀ ਨਹੀਂ ਹੈ, ਕਿਤੇ ਵੱਧ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਹਨ।
1: ਦੋਹਰਾ ਸ੍ਰੀ ਅਰਜਨ ਸ਼੍ਰੋਤਾ ਅਰਜ।
0: ਸੋ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਹੀ ਭੱਟਾ ਨੇ ਮਹਾਰਾਜ ਜੀ ਦੀ ਸ਼ਰਨ ਮੰਗੀ ਸੀ। ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖ ਉਹ ਸ਼ਰਨਾਈ। ਤਾਂ ਹੀ ਮੰਗੀ ਹੈ ਨਾ ਐਸੇ ਚਰਨ ਨੇ ਸੱਚੇ ਪਾਤਸ਼ਾਹ ਜੀ ਦੇ। ਕੋਈ ਗੁਰੂ ਦਾ ਸਿੱਖ ਜਦੋਂ ਮਰਜ਼ੀ ਧਿਆਵੇ ਗੁਰੂ ਰਾਮਦਾਸ ਜੀ ਦਾ ਧਿਆਨ ਲਏ ਕੇ, ਕੋਈ ਇਰਾਦੇ ਤਾਂ ਸਹੀ ਮਹਾਰਾਜ ਸੱਚੇ ਪਾਤਸ਼ਾਹ ਸੁਣਦੇ ਨੇ, ਅਜੇ ਦਿਨੇ ਆ ਰਾਤ ਆ ਉਹਨਾਂ ਨੂੰ ਮਨਾਵੇ ਤਾਂ ਸਹੀ। ਸੋ ਅੱਗੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮੰਗਲ ਕਵੀ ਜੀ ਜਸ ਕਰ ਰਹੇ ਨੇ, ਸੋਹਣੀ ਕਵਿਤਾ ਰਚ ਕੇ। ਦੋਹਰਾ ਸ੍ਰੀ ਅਰਜਨ ਸ਼੍ਰੋਤਾ ਅਰਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਪਹਿਲਾ ਅਰਜਨ ਦਾ ਭਾਵ ਸ੍ਰੀ ਗੁਰੂ ਅਰਜਨ ਦੇਵ ਜੀ, ਦੂਜਾ ਸ਼੍ਰੋਤਾ ਅਰਜ। ਵੇਖੋ ਸ਼ਬਦ ਜਿਹੜੇ ਨੇ ਉਹੀ ਆ ਰਹੇ, ਅਰਥ ਵੱਖੋ ਵੱਖ। ਕਮਾਲ ਹੈ ਕਵੀ ਜੀ ਦੀ ਕਵਿਤਾ, ਉਹ ਸ਼੍ਰੋਤਾ ਸੁਣਨ ਵਾਲੇ ਨੇ। ਅਰਜ ਸੋ ਅਰਜ ਹੁੰਦੀ ਬੇਨਤੀ, ਅਰਜ ਅਰਬੀ ਭਾਸ਼ਾ ਦਾ ਸ਼ਬਦ ਹੈ, ਸੋ ਅਰਜਦਾਸ ਤੋਂ ਬਣਿਆ। ਅਰਬੀ ਭਾਸ਼ਾ ਦਾ ਸ਼ਬਦ ਹੈ ਅਰਜਦਾਸ, ਅਰਜ। ਅਰ ਗੁਰੂ ਪਿਆਰੀ ਸਾਧ ਸੰਗਤ ਜੀ ਜੀ ਤੋਂ ਅਰਦਾਸ ਸ਼ਬਦ ਬਣਿਆ ਆਪਣਾ, ਬੇਨਤੀ ਕਰਨੀ ਭਾਵ ਅਰਦਾਸ ਕਰਨੀ, ਦਾਸ ਬਣ ਕੇ ਸੇਵਕ ਬਣ ਕੇ ਅਰਜ ਕਰਨੀ। ਅਰਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਰਨ ਆਏ ਗੁਰਸਿੱਖਾਂ ਦੀਆਂ, ਅਰਜ ਬੇਨਤੀਆਂ ਨੂੰ ਸੁਣਨ ਵਾਲੇ ਹਨ, ਅਰਦਾਸਾਂ ਨੂੰ ਕਬੂਲ ਕਰਦੇ ਹਨ।
1: ਸਿਰਜਨ ਅਰਜ ਤਾਏ,
0: ਤੇ ਫਿਰ ਸਿਰਜਨ ਪੈਦਾ ਕਰਨ ਵਾਲੇ ਨੇ, ਰਚ ਦੇਣ ਵਾਲੇ ਨੇ। ਅਰਜ ਤਾਏ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਕਵੀ ਇਹਨੂੰ ਕਿੰਨੀਆਂ ਭਾਸ਼ਾਵਾਂ ਦਾ ਗਿਆਨ ਆ। ਪਹਿਲਾਂ ਅਰਜ ਸ਼ਬਦ ਹੈ ਅਰਬੀ ਦਾ, ਦੂਜਾ ਅਰਜ ਤਾਏ ਹੈ ਸੰਸਕ੍ਰਿਤ ਦਾ ਜਿਹਦੇ ਵਿੱਚ ਵੇਦ ਨੇ। ਸੋ ਸਭ ਤੋਂ ਪੁਰਾਣੀ ਭਾਸ਼ਾ ਅਰਜ ਤਾਏ, ਮਹਾਰਾਜ ਸੱਚੇ ਪਾਤਸ਼ਾਹ ਅਰਦਾਸਾਂ ਸੁਣ ਕੇ ਸ਼ਰਨ ਆਏ ਗੁਰਸਿੱਖਾਂ ਦੀਆਂ, ਉਹਨਾਂ ਨੂੰ ਵਡਿਆਈਆਂ ਸਿਰਜਣ ਵਾਲੇ ਨੇ, ਉਹਨਾਂ ਨੂੰ ਵਡਿਆਈਆਂ ਪੈਦਾ ਕਰ ਦੇਣ ਵਾਲੇ ਨੇ ਸੱਚੇ ਪਾਤਸ਼ਾਹ। ਇੰਨੀਆਂ ਬਖਸ਼ਿਸ਼ਾਂ ਕਰਦੇ ਨੇ, ਸੰਸਾਰ ਵਿੱਚ ਉੱਚਾ ਚੱਕ ਦਿੰਦੇ ਨੇ, ਉਹਨਾਂ ਦੀ ਸ਼ੋਭਾ ਹੁੰਦੀ ਹੈ। ਜਿਨ੍ਹਾਂ ਗੁਰਸਿੱਖਾਂ ਮਨ ਮਾਰ ਕੇ ਆਪ ਜੀ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਕੀਤੀ, ਉਹਨਾਂ ਗੁਰਸਿੱਖਾਂ ਨੂੰ ਮਹਾਰਾਜ ਜੀ ਨੇ ਥੋੜ੍ਹਾ ਜਿਹਾ ਪਰਖਿਆ ਵੀ। ਪਰਖਣ ਤੋਂ ਬਾਅਦ ਜਦੋਂ ਉਹ ਪਾਸ ਹੋਏ, ਸੇਵਾ ਵਿੱਚ ਅਡੋਲ ਰਹੇ, ਤਾਂ ਆਪ ਜੀ ਨੇ ਭਾਈ ਮੰਝ ਵਰਗਿਆਂ ਨੂੰ ਕਿਹਾ ਸੀ, ਮੰਝ ਗੁਰੂ ਕਾ ਬੋਹ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ। ਜੱਫੀ ਵਿੱਚ ਲੈ ਕੇ ਛਾਤੀ ਨਾਲ ਲਾ ਕੇ ਸੁਲਤਾਨ ਵਿੰਡ ਦੇ ਖੂਹ ਵਿੱਚੋਂ ਆਪ ਕੱਢਿਆ ਸੀ ਲੱਜ ਲਮਕਾ ਕੇ। ਸੱਚੇ ਪਾਤਸ਼ਾਹ ਜੀ ਨੇ ਡਿੱਗੇ ਹੋਏ ਭਾਈ ਮੰਝ ਨੂੰ, ਅਤੇ ਬਾਹਰ ਜਦੋਂ ਆਇਆ ਸੀ ਇੱਕੋ ਦਮ ਆਪ ਜੀ ਨੇ ਗਲਵੱਕੜੀ ਵਿੱਚ ਲੈ ਕੇ ਛਾਤੀ ਨਾਲ ਲਾ ਕੇ ਘੁੱਟ ਕੇ ਕਿਹਾ ਸੀ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰ। ਐਸੀ ਵਡਿਆਈ ਦਿੱਤੀ ਸੀ ਭਾਈ ਬਹਿਲੋਂ ਦੀ ਸੇਵਾ ਵੇਖ ਕੇ। ਸਰੋਵਰ ਵਾਸਤੇ ਜਦੋਂ ਆਪਣੇ ਕੱਪੜਿਆਂ ਦੀ ਪਰਵਾਹ ਨਾ ਕਰਕੇ ਗੰਦ ਮੈਲਾ ਜੋ ਸੀ ਸ਼ਹਿਰ ਦਾ ਆਵੇ ਵਿੱਚ ਪਾ ਕੇ, ਅਤੇ ਸੋਹਣੀਆਂ ਲਾਲ ਸੂਈਆਂ ਇੱਟਾਂ ਪਕਾਈਆਂ ਸੀ ਸਰੋਵਰ ਵਿੱਚ ਜੋ ਲੱਗ ਰਹੀਆਂ ਸੀ, ਚਿਨਵਾਈ ਹੋ ਰਹੀ ਸੀ ਸਰੋਵਰ ਦੀ, ਤਾਂ ਉਸ ਵੇਲੇ ਆਪ ਜੀ ਖੁਸ਼ ਹੋਏ ਸੀ ਕਿ ਇੰਨੀਆਂ ਸੋਹਣੀਆਂ ਇੱਟਾਂ ਕਿਵੇਂ ਆ ਰਹੀਆਂ। ਦੱਸਿਆ ਜੀ ਭਾਈ ਬੈਲੋ ਜੀ ਜਿਹੜੇ ਨੇ ਉਹ ਗੰਦ ਜੋ ਵੀ ਹੈ ਸਾਰਾ ਚੁੱਕ ਕੇ ਆਵੇ ਵਿੱਚ ਕਿਸੇ ਨੇ ਕਿਹਾ ਸੀ, ਅਤੇ ਉਨੀਆਂ ਹੀ ਸੋਹਣੀਆਂ ਪੱਕਦੀਆਂ ਨੇ ਜਿੰਨਾ ਗੰਦ ਮੈਲਾ ਪਾਈਏ ਪੱਠੇ ਦੇ ਵਿੱਚ ਆਵੇ ਵਿੱਚ। ਇਹ ਤਾਂ ਲਾਲ ਸੂਈਆਂ ਇੱਟਾਂ ਆ ਰਹੀਆਂ, ਉਹ ਧੋ ਕੇ ਗੁਰਸਿੱਖ ਪਹੁੰਚਾ ਰਹੇ ਨੇ। ਤਾਂ ਉਸ ਵੇਲੇ ਆਪ ਜੀ ਗਏ ਸੀ, ਉਸੇ ਤਰ੍ਹਾਂ ਹੀ ਕਿਹਾ ਸੀ ਹੁਣੇ ਸੱਦੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਆਪ ਜੀ ਨੂੰ ਛਾਤੀ ਨਾਲ ਲਾ ਕੇ, ਭਾਈ ਬੈਲੋਂ ਸਭ ਤੋਂ ਪਹਿਲੋਂ। ਐਸੀਆਂ ਵਡਿਆਈਆਂ ਗੁਰਸਿੱਖਾਂ ਨੂੰ ਦਿੱਤੀਆਂ। ਪਰ ਤਾਂ ਕਵੀ ਜੀ ਕਹਿ ਰਹੇ ਨੇ ਇਸ਼ਾਰਾ ਉਹਨਾਂ ਸਾਖੀਆਂ ਵਾਲੀ ਹੈ ਸਾਧ ਸੰਗਤ ਜੀ, ਵੀ ਸਿਰਜਣ ਅਰਜ ਤਾਏ, ਗੁਰਸਿੱਖਾਂ ਨੂੰ ਅਰਦਾਸਾਂ ਸੁਣ ਕੇ ਸੇਵਾ ਨੂੰ ਠਾਏ ਪਾ ਕੇ ਉਹਨਾਂ ਨੂੰ ਵਡਿਆਈਆਂ ਪੈਦਾ ਕਰਨ ਵਾਲੇ ਵਡਿਆਈਆਂ ਸੰਸਾਰ ਵਿੱਚ ਦੇਣ ਵਾਲੇ ਹਨ।
1: ਲਰਜਤ ਜਮ ਜਿਨ ਨਾਮ ਤੇ,
0: ਜਿਨ੍ਹਾਂ ਦੇ ਨਾਮ ਲਿਆ ਫਿਰ ਹੋਰ ਲਰਜਤ, ਲਰਜਤਨ ਇਹ ਸਾਧ ਸੰਗਤ ਜੀ ਫਾਰਸੀ ਦਾ ਸ਼ਬਦ ਹੈ। ਲਰਜਤਨ ਤੋਂ ਬਣਿਆ ਲਰਜ, ਲਰਜਤ ਤੋਂ ਭਾਵ ਕੰਬਣਾ। ਕਵੀ ਜੀ ਦੀ ਕਮਾਲ ਆ, ਪਹਿਲਾ ਸ਼ਬਦ ਆ ਅਰਬੀ ਅਰਬੀ ਦਾ, ਫਿਰ ਸੰਸਕ੍ਰਿਤ ਦਾ ਅਤੇ ਫਿਰ ਫਾਰਸੀ ਦਾ ਵਰਤਿਆ ਇੱਕੋ ਦੋਹਰੇ ਵਿੱਚ। ਲਰਜਤ ਜਮ ਜਿਨ ਨਾਮ, ਜਮਰਾਜ ਦੇ ਜਮਦੂਤ ਜਿਹੜੇ ਨੇ, ਜਮਰਾਜ ਜਿਨ੍ਹਾਂ ਦਾ ਨਾਮ ਲਿਆ ਲਰਜਤ ਕੰਬਦਾ ਹੈ, ਭਾਵ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੰਗਤ ਕੀਤਿਆਂ ਉਹਨਾਂ ਦਾ ਨਾਮ ਲੈਣ ਵਾਲੇ ਗੁਰਸਿੱਖਾਂ ਦੇ ਨੇੜੇ ਜਮਦੂਤ ਨਹੀਂ ਆਵੇ ਸੱਚੇ ਪਾਤਸ਼ਾਹ। ਤਾਂ ਹੀ ਭੱਟ ਸਾਹਿਬਾਨਾਂ ਨੇ ਕਿਹਾ ਸੀ ਨਾ, ਐਵੇਂ ਨਹੀਂ ਉਹਨਾਂ ਨੇ ਵਿਚਾਰੀ ਸ਼ੋਭਾ ਆਪ ਜੀ ਦੀ ਕਿ ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂੜਤ ਥੇ, ਕਬਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹੈ ਬਥਰਾ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਏ। ਉਹ ਫਿਰ ਪਰਤ ਕੇ ਜਮਾਂ ਦੇ ਵੱਸ ਨਹੀਂ ਪੈਂਦਾ ਜਿਹਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਪ ਲਿਆ। ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਇੰਨਾ ਸੋ ਉਹਨਾਂ ਦੇ ਨਾਮ ਲਿਆ ਫਾਲਿਆ। ਲਰਜਤ ਜੇ ਜਮ ਜਿਨ ਨਾਮ ਤੇ, ਜਿਨ੍ਹਾਂ ਦਾ ਬਖਸ਼ਿਆ ਹੋਇਆ ਨਾਮ, ਦੂਜਾ ਭਾਵੇ ਪਹਿਲਾ ਇਹ ਉਹਨਾਂ ਦਾ ਨਾਮ ਲਿਆ ਉਹਨਾਂ ਨੂੰ ਧੰਨ ਕਿਹਾ, ਅਤੇ ਦੂਜਾ ਉਹਨਾਂ ਦੇ ਦਿੱਤੇ ਹੋਏ ਬਖਸ਼ੇ ਨਾਮ ਜਿਨ੍ਹਾਂ ਗੁਰਸਿੱਖਾਂ ਨੇ ਲਿਆ ਉਹਨਾਂ ਨੂੰ ਗੁਰੂ ਧਾਰਨ ਕੀਤਾ, ਅਤੇ ਨਾਮ ਦਿੱਤਾ ਗੁਰਦੀਖਿਆ ਮੰਤਰ ਲਿਆ, ਨਾਮ ਲਏ ਉਹ ਨਾਮ ਲੈਣ 'ਤੇ ਜਮਦੂਤ ਜਿਹੜਾ ਕੰਬ ਕੇ ਭੱਜ ਜਾਂਦਾ ਵਾ। ਆਪ ਜੀ ਹੀ ਬਾਣੀ ਵਿੱਚ ਫੁਰਮਾਨ ਕਰ, ਸੁਣ ਕੇ ਜਮ ਕੇ ਦੂਤ ਨਾ ਏ ਤੇਰਾ ਛੱਡ ਜਾਏ, ਝੱਟ ਹੀ ਛੱਡ ਜਾਂਦਾ ਹੈ ਨੇੜੇ ਨਹੀਂ ਆਉਂਦਾ। ਐਸੇ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਹਨ,
1: ਬੰਦੋ ਤੇ ਜੁਗ ਪਾਏ,
0: ਉਹਨਾਂ ਦੇ ਦੋਵਾਂ ਚਰਨਾਂ ਦੇ ਉੱਪਰ ਮੈਂ ਬੰਦੋ ਨਮਸਕਾਰ ਕਰਦਾ, ਧਿਆਨ ਲਾ ਕੇ ਉਹਨਾਂ ਚਰਨਾਂ ਦਾ ਧਿਆਨ ਧਾਰਨ ਕਰਕੇ ਅਤੇ ਧਰਤੀ 'ਤੇ ਮੱਥਾ ਲਾ ਕੇ ਮੈਂ ਦੋਵਾਂ ਚਰਨਾਂ 'ਤੇ ਨਮਸਕਾਰ ਕਰਦਾ ਹਾਂ।
1: ਕਬਿਤ ਲੋਚਨ ਬੇ ਲੋਕਤ ਨਾ ਚਾਹੇ ਚਿਤ ਆਨੰਦਤ,
0: ਹੋਰ ਸੱਚੇ ਪਾਤਸ਼ਾਹ ਜੀ ਦੇ ਦਿਦਾਰਿਆਂ ਦਾ ਕਿੰਨਾ ਰਸ ਆ, ਉਹਨਾਂ ਵਿੱਚ ਕਿਹੜੇ ਗੁਣ ਨੇ। ਅੱਗੇ ਕਬਿਤ ਰਚ ਕੇ ਕਵੀ ਜੀ ਹੋਰ ਸ਼ੋਭਾ ਵਡਿਆਈ ਕਰ ਰਹੇ ਨੇ ਕਿ ਲੋਚਨ ਬਿਲੋਕਤ ਨਾ ਚਾਹੇ ਚਿਤ ਆਨੰਦਤ, ਜਿਹੜੇ ਗੁਰਸਿੱਖਾਂ ਦੇ ਦੋ ਨੇਤਰ ਅੱਖੀਆਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਜਾ ਕੇ ਦਿਦਾਰੇ ਸੋ ਕਰ ਲੈਂਦੀਆਂ ਹਨ, ਉਹ ਫਿਰ ਚਿੱਤ ਗੁਰਸਿੱਖਾਂ ਦੇ ਹੋਰ ਕੁਝ ਵੇਖਣ ਨੂੰ ਨਹੀਂ ਚਾਹੁੰਦੇ। ਸੰਸਾਰ ਦੇ ਰੰਗ ਤਮਾਸ਼ੇ ਵੇਖਣ ਵਾਲੀ ਭੁੱਖ ਉਹਨਾਂ ਦੀ ਦੂਰ ਹੋ ਜਾਂਦੀ, ਐਸੇ ਮਹਾਰਾਜ ਜੀ ਦੇ ਦਿਦਾਰੇ ਕਰਕੇ ਸ਼ਾਂਤੀ ਪ੍ਰਾਪਤ ਹੁੰਦੀ
1: ਹੈ।
0: ਸੰਸਾਰ ਦੇ ਵਿਛੇ ਵਿਕਾਰਾਂ ਦੇ ਜਿੱਥੇ ਅਖਾੜੇ ਲੱਗੇ ਹੁੰਦੇ ਹੈ, ਜੋ ਮਨ ਨੂੰ ਚੰਚਲ ਕਰਦੇ ਨੇ, ਅੱਖੀਆਂ ਨੂੰ ਮੈਲਾ ਕਰਦੇ ਨੇ, ਸੋ ਵਿਛੇ ਵਿਕਾਰਾਂ ਦੇ ਬਿਲਾਸ ਕੌਤਕ ਉਹ ਨੇੜੇ ਤੇੜੇ ਨਹੀਂ ਉਹਨਾਂ ਗੁਰਸਿੱਖਾਂ ਦੇ ਜਾਂਦੇ, ਜਦੋਂ ਉਹਨਾਂ ਨੂੰ ਵੇਖਣ ਦੀ ਕੋਈ ਭੁੱਖ ਹੀ ਨਹੀਂ ਰਹਿ ਜਾਂਦੀ। ਸੋ ਐਸੇ ਦਿਦਾਰੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਿਦਾਰੇ ਕਰਕੇ ਮਨ ਨੂੰ ਨੇਤਰ ਜਿਹੜੇ ਨੇ ਰੱਜ ਜਾਂਦੇ ਹਨ।
1: ਕਾਨ ਆਨ ਗਾਨ ਤਾਨ ਸੁਨ ਨਾ ਆਯਾਨ ਜੀਵ,
0: ਤੇ ਦੂਜਾ ਗੁਰਸਿੱਖਾਂ ਦੇ ਕੰਨਾਂ 'ਤੇ ਕੀ ਅਸਰ ਪੈਂਦਾ ਹੈ, ਉਹਨਾਂ ਦੇ ਸੋਹਣੇ ਬਚਨ ਬੋਲ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਮਿੱਠੀ ਬਾਣੀ ਉਚਾਰੀ ਹੋਈ ਨੂੰ ਸੁਣ ਕੇ। ਸੋ ਕਾਨ ਆਨ ਗਾਨ ਤਾਨ ਸੁਨ ਨਾ ਆਯਾਨ ਜੀਵ, ਕੰਨ ਜਿਹੜੇ ਗੁਰਸਿੱਖਾਂ ਦੇ ਹੋਰ ਗਾਉਣਾ ਵਜਾਉਣਾ ਆਦਿਕ, ਜੋ ਤਾਨ ਹੁੰਦੀ ਤਾਨਾ, ਰਾਗ ਦਾ ਵਿਸਥਾਰ ਫੈਲਾ ਕਰਕੇ ਉੱਚੀ ਉੱਚੀ ਹੇਕ ਲਾ ਕੇ ਵਧਾ ਵਧਾ ਕੇ ਰਾਗ ਨੂੰ ਤਾਲ ਨੂੰ ਗਾਉਣਾ, ਉਹਨੂੰ ਤਾਨਾ ਕਿਹਾ ਹੈ। ਹੋਰ ਜਿਹੜੀਆਂ ਸੰਸਾਰ ਦੀਆਂ ਵਿੱਚ ਸੋ ਤਾਨਾ ਨੇ, ਹੋਰ ਗੀਤ ਗਾਣੇ ਨੇ ਸੰਸਾਰ ਦੇ, ਸੁਣਾ ਨਾ ਇਆਨ ਜਿਬ, ਜਿਵੇਂ ਉਹਨਾਂ ਤਾਨਾ ਨੂੰ ਨਿੱਕਾ ਨਿਆਣਾ ਨਹੀਂ ਨਾ ਸੁਣਦਾ, ਉਹਨੂੰ ਕੀ ਪਤਾ ਹੁੰਦਾ ਰਾਗ ਹੈ ਕਿ ਕੀ ਹੈ, ਜਿਵੇਂ ਨਿੱਕਾ ਅਣਜਾਣ ਬੱਚਾ ਨਹੀਂ ਸੁਣਦਾ ਹੈ। ਰਾਗ ਦੀਆਂ ਤਾਨਾਂ ਨੂੰ ਇਸ ਤਰ੍ਹਾਂ ਗੁਰਸਿੱਖਾਂ ਦੇ ਕੰਨ ਜਿਹੜੇ ਨੇ ਉਹਨਾਂ ਨੂੰ ਸਬਰ ਸੰਤੋਖ ਆ ਜਾਂਦਾ ਹੈ ਵੀ ਹੋਰ ਕੁਝ ਸੁਣਨ ਦੀ ਭੁੱਖ ਹੀ ਨਹੀਂ ਰਹਿ ਜਾਂਦੀ। ਆਪ ਜੀ ਦੇ ਬੋਲ ਨੇ ਮੇਰੇ ਮੋਹਨ ਸ੍ਰਵਨੀ ਇਹ ਨਾ ਸੁਣਾਏ, ਗਾਵਤ ਗੀਤ ਨਾਦ ਧੁਨ ਬਾਜਤ ਬੋਲਤ ਬੋਲਾ ਜਾਏ। ਐ ਮੇਰੇ ਮੋਹਨ ਮੇਰੇ ਕੰਨਾਂ ਵਿੱਚ ਇਹ ਨਾ ਸੁਣਾਈ ਜੋ ਸੰਸਾਰ ਵਿੱਚ ਡੰਮ ਡੰਮ ਦੀ ਆਵਾਜ਼ ਉੱਚੀ ਧੁਨ ਵਿੱਚ ਵਿਸ਼ੇ ਵਿਕਾਰਾਂ ਦੇ ਗੀਤ ਜੋ ਅਖਾੜੇ ਲੱਗੇ ਹੁੰਦੇ ਨੇ, ਜਿਨ੍ਹਾਂ ਵਿੱਚ ਅਜਾਏ ਬੋਲ ਹੁੰਦੇ ਨੇ, ਜਿਨ੍ਹਾਂ ਦਾ ਅਰਥ ਕੋਈ ਨਹੀਂ ਨਿਕਲਦਾ, ਤਨ ਅਤੇ ਮਨ ਨੂੰ 100 ਮੈਲਾ ਕਰ ਸੁੱਟਦੇ ਨੇ, ਕੁਕਰਮਾਂ ਵਿੱਚ ਪ੍ਰਵਿਰਤ ਕਰਦੇ ਨੇ। ਸੋ ਆਪ ਜੀ ਦੀ ਬਾਣੀ ਸੁਣ ਕੇ ਗੁਰਸਿੱਖਾਂ ਦੇ ਅੰਦਰ ਜਿਵੇਂ ਤਾਨਾਂ ਭਾਵੇਂ ਵੱਜਦੀਆਂ ਹੋਣ, ਬੱਚੇ ਨੂੰ ਕੋਈ ਉਹਦੇ ਨਾਲ ਨਹੀਂ ਹੁੰਦਾ, ਇਸ ਤਰ੍ਹਾਂ ਸੁਣਨ ਤੋਂ ਕੰਨ ਉਹਨਾਂ ਦੇ ਰੱਜ ਜਾਂਦੇ, ਰਹਿਤ ਹੋ ਜਾਂਦੇ ਹਨ।
1: ਬਿਸਰਾ ਅਪਾਨ ਤਨ ਮਨ ਸੋਨਾ ਆਵੇ,
0: ਤੇ ਗੁਰਸਿੱਖਾਂ ਨੂੰ ਅਪਾਨ ਆਪਾ ਜਿਹੜਾ ਬਿਸਰਾ ਉਹ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ। ਤਨ ਮਾਨ ਸੋਨਾ ਆਵੇ, ਤਨ ਦਾ ਮਾਨ ਅਭਿਮਾਨ, ਦੇਹ ਅਭਿਮਾਨ ਵੀ ਮੇਰਾ ਸਰੀਰ ਹੈ, ਮੈਂ ਕੁਝ ਹੁੰਦਾ ਵਾਂ, ਸੋ ਨਾ ਆਵੇ, ਇਹ ਵੀ ਭੁੱਲ ਜਾਂਦਾ। ਇੱਥੋਂ ਤੱਕ ਉਹ ਵੀ ਉਹਨਾਂ ਨੂੰ ਖਿਆਲ ਨਹੀਂ ਰਹਿੰਦਾ। ਇੰਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਸੁਣ ਕੇ ਸਿੱਖ ਨਿਮਗਨ ਹੋ ਜਾਂਦੇ ਹਨ।
1: ਉਹਨਾਂ
0: ਗੁਰਸਿੱਖਾਂ ਦੀ ਜਿਹੜੀ ਉਨ ਮਤ ਹੁੰਦੀ, ਚੜੀ ਹੋਈ ਸੁਰਤ ਵਿੱਚ ਚੜੀ ਹੋਈ ਅਵਸਥਾ, ਮਨ ਦੀ ਹਾਲਤ, ਸੋ ਉਨਮਨੀ ਹੱਤ ਗਤ ਹਾਲਤ ਹੋ ਜਾਂਦੀ ਹੈ, ਉੱਚੀ ਪਰਮ ਅਵਸਥਾ ਬਣ ਜਾਂਦੀ ਹੈ। ਤੇ ਆਨੰਦ ਉਦਦ ਵੱਤ, ਆਨੰਦ ਦੇ ਉਛਾਲੇ ਇਉਂ ਵੱਜਦੇ ਜਿਵੇਂ ਸਮੁੰਦਰ ਦੀਆਂ ਲਹਿਰਾਂ ਉਛਲ ਉਛਲ ਕੇ ਆਉਂਦੀਆਂ ਨੇ ਉਹਨਾਂ ਗੁਰਸਿੱਖਾਂ ਦੇ ਜੋ ਮਹਾਰਾਜ ਦੇ ਚਰਨਾਂ ਵਿੱਚ ਬੈਠਦੇ ਹਨ।
1: ਜਿਤ ਮੈਂ ਬਿਯੋਗ ਤੇ ਸਕਬ ਹੋ ਨਾ ਪਾਵੇ,
0: ਐਸੇ ਆਨੰਦ ਦੇ ਉਛਾਲਿਆਂ ਦੇ ਵਿੱਚ ਵੱਜਣ ਨਾਲ ਉਹ ਗੁਰਸਿੱਖ ਚਿੱਤ ਵਿੱਚ ਐਸੇ ਆਨੰਦ ਨਾਲੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਹੋਏ ਉਹਨਾਂ ਚਰਨਾਂ ਦਾ ਵਿਛੋੜਾ ਪੈ ਜਾਵੇ, ਕਦੇ ਵੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਭਾਵ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਨੂੰ ਛੱਡਣ ਨੂੰ ਚਿੱਤ ਗੁਰਸਿੱਖਾਂ ਦਾ ਕਦੇ ਵੀ ਤਿਆਰ ਨਹੀਂ ਹੁੰਦਾ ਹੈ।
1: ਜਾਨ ਅਰਜਨ ਪਦ ਪਦ ਮੈਂ ਕੋ ਦੇਖ ਕਰ,
0: ਤਾਂ ਕਰਕੇ ਕਹਿੰਦੇ ਐਸੇ, ਵੇਖੋ ਹੁਣ ਫੇਰ ਉਹੀ ਕਮਲ ਦਾ ਨਾਮ ਆ ਗਿਆ, ਸੋ ਫੇਰ ਢੁਕਾ ਦਿੱਤੇ ਨੇ ਚਰਨ ਕਮਲ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ। ਕਮਾਲ ਹੈ ਕਵੀ ਜੀ ਦੀ, ਪਹਿਲੇ ਵਿੱਚ ਉਗਣ ਦੱਸੇ ਨੇ। ਤੇ ਜਾਨ ਅਰਜਨ ਪਦ ਪਦਮ ਕੋ ਦੇਖ ਕਰ, ਐਸੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਨੂੰ ਜਾਣ ਕੇ ਗੁਰਸਿੱਖ ਬੁੱਝ ਕੇ ਉਹਨਾਂ ਦੇ ਪਦ ਚਰਨ ਪਦਮ ਹੁੰਦਾ ਕਮਲ, ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਨੂੰ ਵੇਖ ਕੇ ਗੁਰਸਿੱਖਾਂ ਦੇ ਜੋ ਮਨ ਰੂਪੀ ਭੌਰੇ ਹਨ।
1: ਸਿੱਖ ਮਨ ਭਰ ਪਿਆ ਪ੍ਰਮਤ ਲਭਾਵੇ,
0: ਗੁਰਸਿੱਖਾਂ ਦਾ ਮਨ ਜਿਹੜਾ ਉਹ ਭੌਰੇ ਦੀ ਨਿਆਈ ਹੋ ਗਿਆ। ਤੇ ਜਿਵੇਂ ਭੌਰਾ ਕਮਲ ਦੇ ਫੁੱਲਾਂ ਦੇ ਉੱਪਰ ਗੁੰਜਾਰ ਪਾਉਂਦਾ ਹੈ, ਗੂੰਜਦਾ ਹੈ, ਉਹਦੇ ਵਿੱਚ ਬਹਿ ਕੇ ਫੁੱਲਾਂ ਦੇ ਮਕਰੰਦ ਰਸ ਨੂੰ ਚੂਸਦਾ ਹੈ, ਫਿਰ ਉਹਨੂੰ ਛੱਡਦਾ ਨਹੀਂ, ਐਸਾ ਗੁਰਸਿੱਖਾਂ ਦਾ ਮਨ ਰੂਪੀ ਭੌਰਾ ਮਹਾਰਾਜ ਦੇ ਚਰਨ ਕਮਲਾਂ ਦੇ ਜਿਹੜਾ ਜੁੜ ਜਾਂਦਾ ਹੈ ਗੁਰਸਿੱਖਾਂ ਦਾ, ਫਿਰ ਭਇਓ ਭਰਮ ਤੋਂ ਲੁਭਾਵਈ, ਉਹ ਭਰਮ ਦਾ ਗੁੰਜਾਰ ਪਾਉਂਦਾ, ਲੁਭਾਏ ਮਾਨ ਹੁੰਦਾ ਵੀ ਇਹ ਚਰਨ ਛੱਡਦਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਗਰੀਬ ਨਿਵਾਜ ਜੀ ਦੇ ਚਰਨਾਂ ਨਾਲ ਨਿਮਗਨ ਹੋ ਜਾਂਦਾ ਗੁਰਸਿੱਖਾਂ ਦਾ ਮਨ ਰੂਪੀ ਭੌਰਾ, ਕਿਉਂਕਿ ਸੁੱਖ ਹੀ ਸੁੱਖ ਹੈ, ਆਨੰਦ ਦੇ ਉਛਾਲੇ ਹਿਰਦਿਆਂ ਵਿੱਚ ਵੱਜਦੇ ਨੇ, ਉਹਨਾਂ ਦਾ ਧਿਆਨ ਧਾਰਨ ਕਰਨ ਨਾਲ, ਉਹਨਾਂ ਦੇ ਦਿਦਾਰੇ ਕਰਨ ਨਾਲ ਅੱਖੀਆਂ ਰੱਜ ਜਾਂਦੀਆਂ ਨੇ, ਬਚਨ ਸੁਣਨ ਨਾਲ ਕੰਨਾਂ ਦੀ ਸੋ ਤਸੱਲੀ ਹੋ ਜਾਂਦੀ ਹੈ, ਦੁਨੀਆ ਦੇ ਰਾਗ ਨਾਦ ਸੁਣਨ ਵੱਲੋਂ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਨਮਨੀ ਅਵਸਥਾ ਗੁਰਸਿੱਖਾਂ ਦੀ ਬਣ ਜਾਂਦੀ ਹੈ। ਕਿੰਨੇ ਗੁਰਸਿੱਖਾਂ ਦੀ ਅਵਸਥਾ ਆਪ ਜੀ ਨੇ ਬਣਾਈ, ਚੌਹੋਂ ਕੁੰਟਾਂ ਦੇ ਵਿੱਚ ਚੌਹ ਚੱਕੀ ਕੀ ਐਨ ਲੋਆ, ਭਾਈ ਗੁਰਦਾਸ ਜੀ ਨੇ ਬੇਅੰਤ ਗੁਰਸਿੱਖਾਂ ਦੇ ਨਾਮ ਦਿੱਤੇ ਨੇ, ਜਿਨ੍ਹਾਂ 'ਤੇ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ, ਔਰ ਜਿਨ੍ਹਾਂ ਨੇ ਇੱਕ ਵਾਰ ਚਰਨਾਂ ਵਿੱਚ ਆ ਕੇ ਪਕੜ ਲਏ ਫਿਰ ਛੱਡੇ ਨਹੀਂ, ਮਹਾਨ ਗੁਰਸਿੱਖ ਹੋ ਗਏ। ਐਸੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨ ਕਮਲ, ਕਿਉਂ ਦੋ ਸਤਿਗੁਰਾਂ ਦੀ ਵਡਿਆਈ ਅੱਜ ਦੇ ਮੰਗਲਾਂ ਵਿੱਚ ਆਈ ਹੈ। ਕੱਲ੍ਹ ਨੂੰ 6ਵੇਂ ਪਾਤਸ਼ਾਹ ਤੋਂ ਲੈ ਕੇ ਅੱਗੇ ਆਪਾਂ ਵਿਚਾਰਾਂਗੇ। ਇੱਥੇ ਸਮੇਂ ਦੀ ਸਮਾਪਤੀ ਹੈ। ਇਹਨਾਂ ਤੋਂ ਭਾਵ ਸਾਡਾ ਗੁਰੂ ਜੀ ਦੇ ਨਾਲ ਪਿਆਰ, ਸਤਿਗੁਰੂ ਦੇ ਘਰ ਨਾਲ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ ਤੋਂ ਬਾਅਦ ਫਿਰ ਬਾਣੀ ਦਾ ਮੰਗਲ ਕਰਨਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 10 ਪਾਤਸ਼ਾਹੀਆਂ ਦੀ ਆਤਮਿਕ ਸਰੂਪ ਹੈ, ਆਤਮਿਕ ਜੋਤ ਆ। ਸਾਡੀ ਸ਼ਰਧਾ ਭਾਵਨਾ ਗੁਰੂ ਕੇ ਚਰਨਾਂ ਨਾਲ ਵਧਣੀ ਚਾਹੀਦੀ ਹੈ, ਭਰੋਸਾ ਬਣਨਾ ਚਾਹੀਦਾ, ਪਿਆਰ ਆਵੇ ਅੰਦਰ। ਇਹਦਾ ਭਾਵ ਇਹ ਹੁੰਦਾ ਵਡਿਆਈ ਦਾ, ਸਾਨੂੰ ਪਤਾ ਲੱਗਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਅੱਗੇ ਤੋਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾ ਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ। ਸਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਬਿੱਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ।

ਸੋਰਠ ਮਹਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨ ਬਿਰਥੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣ ਆਈ ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾਮ ਪਹਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਇਹ ਛੁੱਟ ਹੈ ਨਿਕਟ ਨ ਜਾਈ ਉਹ ਦੂਤ ਸਲੋਕ ਮਹਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋਠ ਨੀਤ ਹਰ ਕੀਰਤਨ ਕਾ ਹਰੋ ਹਰ ਦੇ ਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ

ਸਾਹ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣ ਅਸੀਂ ਸੜੀਆ ਜੋ ਹੋਵੇ ਸਾਹਿਤ ਸਿਉ ਮੇਲ ਕਰ ਕਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀ ਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ ਸਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਤੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹਹ ਤੋਹੇ ਕਾਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸਪਹਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕਉ ਹੋਏ ਜਾ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤਾ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਵੱਡਾ ਹੇ ਰਹਾਉ

ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ ਔਦ ਘਟੈ ਦਿਨ ਸਰੈਣ ਆਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਵਾਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੋ ਸੁਖ।

राखो रखना हार दिया लाना।

Hmm.

कोई बात ना पूछता, गुरसत गुरसम।

ਧੰਨ ਧੰਨ ਗੁਰੂ ਨਾਨਕ ਜਨ ਕਿਹਾ, ਚਿੱਤ ਮਿਲਿਆ ਚੁੱਕੇ ਸਭ, ਸੋਗ ਸੰਤਾਪੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਤੀਜਾ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੀ ਭਾਣੀ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੀ ਭਾਣੀ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੁੱਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਓ, ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾ ਸੈਸਾਰਾ ਬਿਨ ਗੁਰ ਬੰਧਨ ਟੁੱਟੈ ਨਾਹੀ, ਗੁਰਮੁਖ ਮੋਖ ਦੁਬਾਰਾ ਕਰਮ ਕਰਹਿ ਗੁਰ ਸ਼ਬਦ ਨਾ ਪਛਾਣ ਹੈ।

ਨਦਰ ਕਰ ਵੇਖੈ ਸਭ ਉਪਰ, ਜੇ ਹਾ ਭਾਉ ਤੇ ਹਾ ਫਲ ਪਾਈਐ, ਨਾਨਕ ਨਾਮ ਸਹਿ ਮਨ ਅੰਤਰ ਵਿੱਚ ਹੋਇਆ ਪਗਵਾਈਐ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉਪਰ, ਜੇ ਹਾ ਭਾਉ ਤੇ ਹਾ ਫਲ ਪਾਈਐ, ਨਾਨਕ ਨਾਮ ਸਹਿ ਮਨ ਅੰਤਰ ਵਿੱਚ ਹੋ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜਿਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਲ ਵਿਤਾਰ ਭੁੱਖੇ ਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲੱਖ ਹੋ ਹੀ ਤੱਕ ਚੱਲੈ ਨਾਲ ਕੇਵ ਸਚਿਆਰਾ ਹੋਈ ਹੈ ਕਿਰਕੂੜੈ ਤੁਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਕਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤੂ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੀ ਤਨ ਖੇ ਹੀ ਗਾਵੈ ਕੋ ਜੀ ਲੈ ਪਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾਉ ਦੇ ਲੈਂਦੇ ਥੱਕ ਪਾਹੇ ਚੁੱਕਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੀ ਪ੍ਰਵਾਹ ਸਾਚਾ ਸਾਹਿ ਸਚ ਨਾਇ ਭਾਖੇ ਆ ਭਾਉ ਅਪਾਰੂ ਆਖੈ ਹੈ ਮੰਗੈ ਹੈ ਦੇਹੇ ਦੇਹੇ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖਿਆ ਜੇ ਦਿਸੈ ਦਰਬਾਰ ਮਾਹੋ ਕੇ ਬੋਲਣ ਬੋਲੀਆ ਜਿਸਨੂੰ ਤਰੇ ਪਿਆਰ ਅੰਮ੍ਰਿਤ ਵੇਲਾ ਸਤ ਨਾ ਉੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਹਿ ਜਾਣੀਆ ਸਭ ਆਪੇ ਸੁਚੇ ਅਰਥ ਆਪੇ ਹਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁੜੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੁਰ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਰਕ ਦਾ ਤਾਉ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੀਤ ਭਾਵਾਵਣ ਭਾਣੀ ਕੀ ਨਾਈ ਕਰੀ ਜੇਤੀ ਸਿਰ ਟੋਪਾਈ ਵੇਖਾਵਣ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇਹ ਕੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਸੁਣਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦੀ ਸੋਹਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾ ਔਰ ਕਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾਵੀ ਤਾਂ ਬਾਤ ਨੂੰ ਪੁੱਛਿਆ ਕਿ ਕੀਟ ਹੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਜਾਈ ਜੇ ਤਿਸ ਗੁੜ ਕੋਈ ਕਰੇ ਸੁੜਿਆਏ ਸਿੱਧ ਪੀਰ ਸੁਰਨਾਥ ਸੁੜਿਆਏ ਧਰਤ ਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਣ ਸੁੱਕਿਆ ਕਾਲ ਨਾਨਕ ਭਗਤ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਈਸ਼ਰ ਬਰਮਾ ਇੰਦ ਸੁੜਿਆ ਮੁਕਸਾਲਾ ਹਨੁਮੰਦ ਸੁੜਿਆ ਯੁਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾਸ਼ ਨਾਨ ਸੁਣਿਆ ਪੜ ਪੜ ਪਾਵ ਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆ ਸਾਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਸਾ ਨਾਉ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਕਲ ਭਵਨ ਕੀ ਸੁੱਧ ਮੰਨੈ ਮੋਹੇ ਚੋਟਾਂ ਨਾ ਖਾਈ ਮੰਨੈ ਜਮਕੈ ਸਤਿ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰ ਸਾਧ ਹਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ
ਐਸਾ ਨਾਉ ਮਨੋਰੰਜਨ ਹੋਈ ਜੀ ਘੁੰਮਣ ਜਾਣਾ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਿਸ਼ ਦੁਰਗਹਿ ਮਾਨ ਪੰਚੇ ਸੁਹਾ ਦਰ ਰਾਜਾਨ ਪੰਚਾਂ ਕਾ ਗੁਰ ਇੱਕ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰੁਣਾ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤਉ ਸੰਤੋਖ ਤਾਬਰ ਕਿਹਾ ਜਿਨ ਸੂਤਉ ਜੇ ਕੋ ਬੁੱਝਿਆ ਹੋਵੈ ਸਚਿਆਰ ਤਬਲੈ ਉੱਪਰ ਕੀਤਾ ਭਾਰ ਧਰਤੀ ਹੋਰ ਪੈ ਹੋਰ ਹੋਰ ਤਿਸਤੀ ਭਾਰਤ ਲੈ ਕਮਜ਼ੋਰ ਜੀ ਜਾਤ ਨੰਗਾ ਕੇ ਨਾਪ ਸੁਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾੜ ਸਵਾਲੇ ਰੂਪ ਕੀਤੀ ਜਾਤ ਜਾਣੇ ਕੌਣ ਕੂਤੈ ਕੀਤਾ ਪਸਾਓ ਇੱਕੋ ਕੁਆਉ ਤਿਸਤੇ ਹੋ ਲੱਕਰੀ ਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਜਾਪੋ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਯੋਗ ਮਨ ਰਾਹ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾ ਅਸੰਖ ਸੂਰ ਮੋਹ ਪਕਸਰ ਅਸੰਖ ਮੋਲ ਵਿਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਸੰਖ ਗੜਬੜ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਅਰ ਕੂੜੇ ਫਰਾਹਿ ਅਸੰਖ ਮਲੇਸ਼ ਮਲ ਪਾਖਾਹਿ ਸੰਖ ਨਿੰਦਕ ਸਿਰ ਕਰਹਿ ਭਾਰੂ ਨਾਨਕ ਨੀਚ ਕਹਿ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰੂ ਜੋ ਦੁੱਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮ ਨਿਰੰਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਰਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਸ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹਿ ਜੇ ਪਰਮਾਹਿ ਤਿਪਤੇ ਪਾਏ ਦੇਤਾ ਕੀਤਾ ਤੇਤਾ ਨਾਉਣ ਨਾ ਵੈ ਨਾਹੀ ਕੁਥਾਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਹੇ ਮੋਤ ਪਲੀਤੀ ਕੱਪੜ ਹੋਏ ਦੇ ਸਾਬ ਹੋਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕਹਿ ਸੰਗ ਉਹ ਧੋਪਾ ਨਾ ਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਵੋ ਤੀਰਥਾਪ ਦਇਆ ਦਦਾਨੋ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮਨੇ ਅਮਨ ਕੀਤਾ ਭਾਓ ਅੰਤਰ ਗਲਤੀਤ ਮਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤਨ ਹੋਏ ਸਵਾਸਤਾਤ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨਚਾਵੋ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੈਰ ਤੀ ਬਾਹੋ ਕਵਣ ਜਿਤ ਹੋਵਾ ਆਕਾਰ ਵੇਲ ਨ ਪਾਈਏ ਪੰਡਤੀ ਜੀ ਹੋਵੈ ਲਿਖ ਪੁਰਾਣ ਵਕਤ ਨ ਪਾਇਓ ਕਾਤੀਆ ਜੇ ਲਿਖਣ ਲਈ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਬਾਹੂ ਨਾ ਕੋਈ ਜਾ ਕਰਤਾ ਸਿਰ ਟਿਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਸਾ ਲਾਹੀ ਕਿ ਵਰਣੀ ਕਿਵ ਜਾਣਾ ਕਿਵ ਕਰ ਆਖਾ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋ ਹੈ ਨਾਨਕ ਜੀ ਕੋ ਆਪੋ ਜਾਣਾ ਅਗਾ ਗਿਆ ਨਾ ਸੋ ਹੈ ਪਾ ਤਾਲਾ ਪਾ ਤਾਲ ਲੱਖ ਆਗਾਸ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਕਵਾਤ ਸਹਿ ਸੋ ਅਠਾਰਾਂ ਕਹਿਣ ਤੇ ਵਾਸ ਲਿਓ ਧਾਤ ਲਿਖਾ ਹੋਇ ਤਾ ਲਿਖਿਆ ਲਿਖਾ ਹੋ ਵਿਡਾਸ ਨਾਨਕ ਵੱਡਾ ਆਖੀ ਆਪੇ ਜਾਣ ਆਪ ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵਹ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕੀੜੀ ਤਲ ਨਾ ਹੋਵਣੀ ਜੇ ਤਿਸ ਮਨ ਹੁਨਾ ਵਿਚਰੈ ਅੰਤ ਨਾ ਸਿਪਤੀ ਕਹਿਣ ਨਾਂਤ ਅੰਤ ਨਾ ਕਰਣਾ ਦੇਣ ਨਾਂਤ ਅੰਤ ਨਾ ਵੇਖਣ ਸੁਣਨ ਨਾਂਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੀ ਬਿਲ ਰਾਹੀ ਤਾਂ ਕਿ ਅੰਤ ਨਾ ਪਾਇ ਜਾਏ ਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਜੇਬੜ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣਾ ਸੋਏ ਜੇਬੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਉ ਜਾਏ ਵੱਡਾ ਦਾ ਤਤਲ ਨਾ ਤਮਾਏ ਕਿਤੇ ਮੰਗਾ ਜੋ ਵਪਾਰ ਕੀਤੇ ਅਗਲ ਨਹੀਂ ਵਿਚਾਰ ਕਿਤੇ ਖਪਟਾ ਵਿਕਾਰ ਕਿਤੇ ਲੈ ਲੈ ਮੁਕਰਪਾਹੇ ਕਿਤੇ ਮੂਰਖਾਹੀ ਖਾਹੇ ਕਿਤੇ ਦੁੱਖ ਭੋਗ ਸਤ ਮਾਰ ਇਹ ਪੇ ਦਾਤਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ
ਹੋਰੇ ਆਖ ਨਾ ਸਕਿਆ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣਾ ਜੀਤੀਆ ਮੋਹਿ ਖਾਏ, ਆਪੇ ਜਾਣਾ ਆਪੇ ਦੇ ਆਖਿਆ ਹੈ ਸੇ ਪਹਿ ਕਹੀ ਕੇ, ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਅਮਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲ ਆਵਹਿ ਮੁਲਾ ਜਾਹਿ ਮੁਲ ਭਾਇ ਮੁਲਾ ਸਮਾਹਿ ਮੁਲ ਧਰਮ ਮੁਲ ਦੀਬਾਣ ਮੁਲ ਤੁਲ ਮੁਲ ਪ੍ਰਵਾਨ ਮੁਲ ਬਖਸੀ ਸਿਮਰਨ ਈਸ਼ਾਨ। ਅਮਲ ਕਰ ਮੁਲ ਫਰਮਾਣ ਮੁਲੋ ਮੁਲ ਆਖਿਆ ਨਾ ਜਾਏ, ਆਖਾ ਕਰਹਿ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੀ ਕਰ ਵਿਖਿਆਣ, ਆਖੇ ਬਰਮੇ ਆਖੇ ਇੰਦੋ, ਆਖੇ ਗੋਪੀਤਾ ਗੋਵਿੰਦੋ, ਆਖੇ ਈਸਰੇ ਆਖੇ ਸਿੱਧ, ਆਖੇ ਕੀਤੇ ਕੀਤੇ ਬੋਧੇ, ਆਖੇ ਦਾਨਵੇ, ਆਖੇ ਦੇਵ, ਆਖੇ ਸੋਰ ਨਾਲ ਮੰਨਣ ਸੇਵ, ਕਿਤੇ ਆਖੇ ਆਖਣ ਪਾਹੀ, ਕਿਤੇ ਕਾਹੇ ਕਾਹੇ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰਹਿ ਤਾ ਆਖਣ ਸਕਹਿ, ਕਹੀ ਕੇ ਜੇ ਬੜ ਭਾਵੇ ਤੇ ਬੜ ਹੋਏ, ਨਾਨਕ ਜਾਣਾ ਸਾਚਾ ਸੋਏ। ਜੇ ਕੋ ਆਖੇ ਬੁਲ ਵਿਗਾੜੂ, ਤਾ ਲਿਖੇ ਅਸਰ ਗਾਵਾਰਾ ਗਾਵਾਰੂ, ਸੋ ਡਰ ਕੇ ਹਾਸੂ ਕਰਕੇ ਹਾਜਤ ਵੈ ਸਰਬ ਸੰਭਾਲੇ, ਬਾਜੇ ਨਾਦ ਅਨੇਕ ਆਸਨ ਖਾ ਕੀਤੇ ਭਾਵਣ ਹਾਰੇ, ਕੀਤੇ ਰਾਗ ਬਰੀ ਸਿਵ ਕਹੀਨ ਕੀਤੇ ਗਾਵਣ ਹਾਰੇ, ਗਾਵੈ ਹੈ ਤੁਹਨੋ ਪਾਵਣ ਨੂੰ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਸ ਵਾਰੀ, ਗਾਵਹਿ ਦਾਸਨ ਬੈਠੇ ਦੇਵ ਤੇ ਆਗ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੀ, ਗਾਵਨ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ, ਗਾਵਹਿ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ, ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ, ਗਾਵਹਿ ਜੋਧ ਮਹਾਮਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖਾਣ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸੇ ਤੁਧਰੋਂ ਗਾਵਹਿ ਜੋਤ ਭਾਵਣ ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਣ ਸੇ ਮੈਂ ਚਤਨਿਆਵਣ ਨਾਨਕ ਵਿਚਾਰੇ, ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ, ਪੀਓ ਸੀ ਜਨ ਜਸੀ ਰਚਨਾ ਜਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਦਿਨੂ ਪਾਈ ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੰਦਾ ਸੰਤੋਖ ਸਰਮ ਪਤਝੋਲੀ, ਧਿਆਨ ਕੀ ਕਰਹਿ ਬਿਭੂਤ ਕਿੰਥਾ ਕਾਲ ਕੁਆਰੀ, ਕਾਇਆ ਜੁਗ ਦਾ ਪ੍ਰਤੀਤ ਹੈ, ਕਾਈ ਪੰਥੀ ਸਗਰ ਜਮਾਤੀ ਮਨ ਜੀਤਾ ਜਗਜੀਤ, ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜਹਿ ਨਾਦ, ਆਪਣਾਤ ਨਾਤੀ ਸਭ ਜਾਕੀ ਰਹਿ ਦਿਸ ਦਬਰਾ ਸਾਧ, ਸੰਜੋਗ ਵਿਜੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ, ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਏਕਾ ਮਾਈ ਜੁਗਤ ਵੇ ਆਈ ਤਨਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾੜੂ, ਜਿਵ ਸੁਭਾਵੈ ਤੇ ਵਚਲਾਵੈ ਜਿਵ ਹੋਵੈ ਪ੍ਰਮਾਣ, ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹ ਵਡਾਣੂ, ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਦੀ ਇੱਕੋ ਵੇਸ, ਆਸਨ ਲੋਏ ਲੋਏ ਭੰਡਾਰੂ, ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰੂ, ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀ ਸਲੱਖ ਲਾਗੇੜਾ, ਆਖੀ ਇੱਕ ਨਾਮ ਜਗਦੀਸ਼ ਇਤਰਾਹ ਪਤ ਪਵੀਆ, ਚੜੀਆ ਹੋਈ ਅਕੀਸ ਸੁਣ ਗੱਲਾਂ ਆ ਕਾਸਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਆ ਕੂੜੀ ਕੂੜਾ ਠੀਸ, ਆਖਣ ਜੋਰ ਚੁੱਪੈ ਨਹ ਜੋਰ, ਜੋਰ ਨ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹ ਜੋਰ, ਜੋਰ ਨ ਰਾਜਮਾਲ ਮਨਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵਿਖਾ ਸੋਏ ਨਾਨਕ ਉਤਮ ਨੀਚ ਨਾ ਕੋਏ, ਰਾਤੀ ਰੁੱਤੇ ਤਿਥੀ ਵਾਰ ਪਾਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਜ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ ਨਾਨਕ, ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ, ਧਰਮ ਗਿਆਨ ਖੰਡ ਕਾਏ ਆਖੋ, ਕਰਮ ਕੀਤੇ ਪਾਵਣ ਪਾਣੀ ਵੈਸ਼ਨਤਰ, ਕੀਤੇ ਕਾਰ ਮਹੇਸ਼, ਕੀਤੇ ਬ੍ਰਹਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ, ਕੀਤੀ ਅਕਰਮ ਭੂਮੀ ਮੇਰ ਕੀਤੇ, ਕੀਤੇ ਤੁਹ ਉਪਦੇਸ਼, ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ, ਕੀਤੇ ਸਿੱਧ ਬਦਨਾਥ, ਕੀਤੇ ਕੀਤੇ ਦੇਵੀ ਬੇਸ,
ਕੀਤੀ ਦੀਪ ਦਾ ਨਮਨ ਕੀਤੀ ਕੀਤੀ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤਲ ਰਿੰਦ ਕੀਤੀ ਸੁਰਤੀ ਸੇਵ ਕੀਤੀ ਨਾਨਕ ਅੰਤਰ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਰੋਧ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਆ ਬਹੁਤ ਅਨੂਪ ਤਾ ਕੀ ਅੰਗਲਖਤੀਆ ਨਾ ਜਾਹੇ ਜੀ ਕੂ ਕਹਿ ਪਿੱਛਾ ਪਛਤਾਏ ਤਿਥੈ ਘੜੀਆ ਸੁਰਤ ਮਤ ਮਨ ਬੁੱਧ ਤਿੱਥੈ ਘੜੀਆ ਸੁਰਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਕਤ ਨੇ ਜਾਹੇ ਨਾ ਉਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖਰ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭਾਡੋ ਜੇ ਕੋ ਕਥਾ ਤਯ ਅੰਤ ਨਾ ਅੰਤੋ ਤਿੱਥੈ ਲੋ ਅਲੋ ਅਕਾਰੋ ਜੇ ਬੁਝੇ ਹੁਕਮ ਤਵੈ ਤਵਕਾਰੋ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤੂ ਪਹਾਰਾਉ ਧੀਰ ਸੁਨਿਆਰਾ ਹਰਣ ਮਤ ਵੀ ਦੱਥੀ ਯਾਰ ਪਹੁਖਨ ਲਾਗਣ ਤਪਤਾਉ ਪਹੰਡਾ ਪਹਾਉ ਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾਉ ਮਾਤਾ ਤਰਤ ਮਹਾਤੇ ਦਿਵਸ ਰਾਤ ਦੁਏ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ ਚੱਕਰ ਚੇਹੇ ਨਾਰ ਬਰਨ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰੜੇ ਭੇ ਕੋ ਕਹਿਣ ਸਕਤ ਕਿਹਾ ਚਲ ਮੂਰਤਾਂ ਨੂੰ ਭਾਵ ਪ੍ਰਕਾਸ਼ ਮਿੱਤੋਜ ਕਹਿਜਾ ਕੋਟ ਇੰਦਰ ਇੰਦਰਾਣ ਸਾਹੀ ਸਾਹਣ ਗਣਿਜਾ ਤ੍ਰਿਭਾਵਣ ਮਹੀਪ ਸੁਰ ਨਰ ਸੁਰ ਨੇਤ ਨੇਤ ਬਣ ਤ੍ਰਿਣ ਕਹ ਤੂ ਤਾਵ ਸਰਵ ਨਾਮ ਕਥਾ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦ ਨਮਸਤ ਵੰਗ ਅਕਾਲੇ ਨਮਸਤ ਵੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲਿਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੀ ਨਮਸਤੰਗ ਪੰਜੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਢਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੀ ਨਮਸਤੰਗ ਸੇਕਾ ਨਮਸਤੰਗ ਨੇਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਭੋਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤਦਬੇ ਅਦੇਸੰਗ ਅਦੇਸੀ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮ ਸਰਬਭੂਪੇ ਨਮੋ ਸਰਬਕਾਪੇ ਨਮ ਸਰਬਥਾਪੇ ਨਮ ਸਰਬਕਾਲੇ ਨਮ ਸਰਬਪਾਲੇ ਨਮਸਤਸਦੇ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬਗਾਉਣੇ ਨਮ ਸਰਬਭਾਉਣੇ ਨਮ ਸਰਬਰੰਗੇ ਨਮ ਸਰਬਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਬਰਨੇ ਨਮਸਤੰਗ ਮਰਨੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਕ ਨਮ ਸਰਬ ਭੋਕ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਚਰੀ ਛੰਦ ਪ੍ਰਸਾਦ
ਅਰੂਪ ਹੈ ਅਨੂਪ ਹੈ ਜੂ ਹੈ ਭੂਹੈ ਲੇਖੈ ਭੀਖਾ ਨਾਮ ਹੈ ਕਮ ਹੈ ਤੇ ਹੈ ਪਿਹਾ ਜੀਤਾ ਪੀਤਾ ਤ੍ਰਿਮਾਨ ਹੈ ਨਦਹਨ ਹੈ ਤ੍ਰਿਵਰਗਿਆ ਸਰਗਿਆ ਨੀਲ ਹੈ ਨਾਦਿਆ ਜੇ ਹੈ ਜਾਦ ਹੈ ਜਨਮ ਹੈ ਬਰਨ ਹੈ ਅਭੂਤ ਹੈ ਭਰਨ ਹੈ ਗੰਜ ਹੈ ਪੰਜ ਹੈ ਚਾਂਜਿਆ ਚੂਜਿਆ ਮੀਕਰ ਪੀਕਰ ਤਾਦੂ ਹੈ ਬੱਧ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਲ ਰਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਰਸੀ ਕਹਿਣ ਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੂਕ ਹੈ ਕਰਮ ਹੈ ਭਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰ ਪ੍ਰਿਆਤ ਛੰਦ ਹੈ ਨਮੋ ਸਰਮਾਨੇ ਸਮਸਤਿ ਨਿਧਾਨੇ ਨਮੋ ਦੇਵ ਦੇਵੇ ਪੇਖੀ ਭੇਵੇ ਨਮੋ ਕਾਲ ਕਾਲੀ ਨਮੋ ਸਰਪਾਲੀ ਨਮੋ ਸਰਬ ਗਾਉਣੀ ਨਮੋ ਸਰ ਭਾਉਣੀ ਅਨੰਗੀ ਅਨਾਥ ਨੇ ਸੰਗੀ ਮਾਥੇ ਨਮੋ ਭਾਨ ਭਾਨੀ ਨਮੋ ਮਨ ਮਾਨੇ ਨਮੋ ਚੰਦਰ ਚੰਦਰੀ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੀ ਨਮੋ ਭਾਨ ਭਾਨੀ ਨਮੋ ਬਾਦ ਬਾਦੀ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੀ ਸਮਸਤੀ ਵਿਭੂਤੇ ਕਲੰਕਾਂ ਬਿਨਾਨੀ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਵਿਦੇ ਨਮੋ ਸ਼ਸਤਰ ਪਾਣੀ ਨਮੋ ਵਸਤਰ ਮਾਣੀ ਨਮੋ ਪਰਮ ਗਿਆਤਾ ਨਮ ਲੁਕ ਮਾਤਾ ਭੇਖੀਏ ਭਰਮੀ ਭੋਗੀ ਭੁਗਦੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਰਵੰਗ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਅਵ੍ਰਿਤ ਕਰਤਾ ਆਦਿ ਉਰਦ ਅਰਦੰਗ ਅਗੰਗ ਉਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਸਪਾਲੰਗ ਸਦਾ ਸਰਬਦਾ ਸਰਦਾਤਾ ਦਇਆ ਲੰਗ ਛੇਦੀ ਭੇਦੀ ਨਾਮ ਕਾਮ ਸਮਸਤ ਉਪਰਾਜੀ ਸਮਸਤ ਸਦਾ ਮੁਕਤੀ ਰਾਜੂ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭਿਆ ਪ੍ਰਭੂ ਹੈ ਜਲੇ ਹੈ ਥਲੇ ਹੈ ਅਭੀਤ ਹੈ ਭਿਆ ਪ੍ਰਭੂ ਹੈ ਅਜੂ ਹੈ ਦੇਸ ਹੈ ਭੇਸ ਹੈ ਉਪਜਾ ਪ੍ਰਿਆ ਛੰਦ ਅਗਾਦੀ ਅਬਾਦੀ ਆਨੰਦੀ ਸਰੂਪੇ ਨਮਸਰ ਮਾਨੀ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੀ ਨਮਸਤਵੰਗ ਪ੍ਰਮਾਤੀ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੀ ਨਮਸਤਵੰਗ ਪਾਲੀ ਨਮੋ ਸਰਬਦੇਸੇ ਨਮ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜ ਨਮੋ ਸਾਹ ਸਾਹ ਨਮ ਬਾਹ ਬਾਹ ਨਮੋ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੋਕ ਰੋਕੇ ਨਮ ਸੋਕ ਸੋਕੇ ਨਮੋ ਸਰਵ ਰੋਗੇ ਨਮ ਸਰ ਭੋਗੇ ਨਮੋ ਸਰਵਜੀਤ ਨਮ ਸਰਵਪੀਤ ਨਮ ਸਰਵ ਗਿਆਨ ਨਮ ਪਰਮਤਾਨ ਨਮ ਸਰਵ ਮੰਤਰੰਗ ਨਮ ਸਰਵ ਜੰਤਰੰਗ ਨਮ ਸਰਵ ਦ੍ਰਿਸੰਗ ਨਮ ਸਰਵ ਕ੍ਰਿਸੰਗ ਨਮ ਸਰ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵੰ ਨਮ ਬੀਜ ਬੀਜਿਆ ਖਿਜਿਆ ਬੀਜਿਆ ਸਮਾਸੰਗ ਪ੍ਰਸਿਜੈ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਦਾਰੇ ਦਿਸਦੰਗ ਨਿਵਾਸੀ ਚਰਪਟ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਰ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਰ ਧਰਮਗਲਾ ਕਰਮੰ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਪ੍ਰਾਣ ਸਰਵੰਗ ਧਰਾਣ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਛੰਦ ਤਾ ਪ੍ਰਸਾਦ ਆਦਿ ਰੂਪਨਾਥ ਮੂਰਤ ਜੋਨ ਪੁਰਖ ਪਾਰ ਸਰਬ ਮਾਨ ਤ੍ਰਿਮਾਨ ਦੇ ਭੇਵਾਦ ਉਦਾਰੂ ਸਰਬ ਪਾਲਕ ਸਰਬ ਕਾਲੂ ਸਰਬ ਕੋਪਨ ਕਾਲੂ ਜਥਰ ਤਤਰ ਬਿਰਾਜੀ ਅਵਧੂਤ ਰੂਪ ਲਸਾਲੂ ਨਾਮ ਠਾਮ ਨ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤਾ ਜੋਰ ਆਦਿ ਸੇਖ ਦੇਹ ਸੌਰ ਨ ਪਿਸ਼ ਜਾ ਕਰ ਰੂਪ ਰਿਖ ਨ ਰਾਗ ਜਥਰ ਤਤਰ ਦਿਸਾ ਵਿਸਾ ਹੋ ਫੈਲ ਜਤਰ ਤਤਰ ਦਿਸਾ ਵਿਸਾ ਹੋਈ ਫੈਲਿਓ ਅਰਾਗ ਨਾਮ ਕਾਮ ਵਿਹੀਨ ਪੇਖ ਸਧਾਵੂ ਨਹਿ ਜਾਇ ਸਰ ਮਨ ਸਰਬਤਰ ਮਨ ਸਦਾ ਮਨ ਤਾਹੀ ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਦ ਕੋ ਫਿਰ ਏਕ ਦੇ ਭੇਵ ਨਾ ਜਾਣੀ ਜਿਹ ਵੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਾਣੀ ਕਿਹ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਬਰਨ ਬਹੀਨ ਚੱਕਰ ਬੱਕਰ ਫਿਰਾ ਚਤਰ ਚੱਕ ਮਾਨਹੀ ਪ੍ਰਤੀਨ ਲੋਕ ਚਾਹਦੇ ਕਿ ਵਿਖਿਆ ਜਗ ਜਾਪੀ ਜਹ ਜਾਪ ਆਦਿ ਦੇਵ ਅਨਾਦ ਮੂਰਤਾ ਪੇ ਸਭ ਜੇ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬਿ ਸਿਵਰ ਚਿਉਸ ਜਮ ਭਵਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸ ਧਰਮ ਧਾਮਸ ਭਰਮ ਰਤ ਭੂਤ ਲਖ ਭੇਸ ਅੰਗ ਰਗਨ ਰੰਗ ਜਾ ਕੈ ਜਾਤ ਪਾਤ ਨਾਮ
ਗਰਭ ਗੰਜਨ ਦੁਸ਼ਟ ਭਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਭਦੂਤ ਗਰਭ ਗੰਜਨ ਸਰਵ ਭਜਨ ਆਦਿ ਰੂਪ ਅਸੂਤ ਅੰਗ ਹੀਨ ਅਭੰਗ ਨਾਥ ਏਕ ਪੁਰਖ ਪਾਰੂ ਸਰਵ ਲਾਇਕ ਸਰਵ ਘਾਇਬ ਸਰਵ ਕੁਪ੍ਰਤ ਪਾਰ ਸਰਵਗੰਤਾ ਸਰਵਹੰਤਾ ਸਰਵਧਿਆਨ ਭੇਖ ਸਰਵ ਸਾਸਰ ਜਾਨਹੀ ਜਿਹੇ ਰੂਪ ਰੰਗ ਅਰੇਕ ਭਰਮ ਬੇਦ ਪੁਰਾਣ ਜਾਕਹ ਨੇਤ ਭਾਗ ਨਿਤ ਕੋਟ ਸਿਮਰਤ ਪ੍ਰਾਣ ਸਾਸਰ ਆਵੀ ਬਚਿਤ ਮਧ ਭਾਰ ਛੰਦ ਤਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਮਨੰਗ ਭਵ ਪ੍ਰਕਾਸ਼ ਨਿਸ ਦਿਨ ਅਨਾਸ ਆਦਿਨ ਬਾਹੁ ਸਾਹੁ ਸਾਹੁ ਰਾਜਨ ਰਾਜ ਭਾਰਨ ਭਾਰ ਦੇ ਵਣ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਵਿਰੰ ਕਰਨ ਕਾਲਨ ਕਾਲਨ ਭੂਤ ਅੰਗਾ ਭਵੰਗ ਆਤਮਿਤ ਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈਨੇ ਕਾਮ ਆਤ ਦੁਤ ਪ੍ਰਚੰਡ ਮਿਤ ਗਦ ਅਖੰਡ ਆਲਿਸੈ ਕਰਮ ਅਦ੍ਰਿਸੈ ਆਲਿਸੈ ਕਰਮ ਅਦ੍ਰਿਸੈ ਧਰਮ ਸਰਬ ਪਰਣਾ ਡੈ ਅੰਡਰ ਬਾਡੈ ਚਾਚਰੀ ਛੰਦ ਤਪ ਸਾਧੁ ਗੋਬਿੰਦੇ ਮਕੰਦੇ ਉਦਾਰੇ ਪਾਰੇ ਹਰਿਅੰ ਕਰਿਅੰ ਨਾਮੇ ਕਾਮੇ ਕੁਜਹੰ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੀ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਭਰਮ ਨਾ ਪਿੱਤਰਾ ਨਾ ਕਰਮ ਨਾ ਕਾਇ ਜਨਮ ਗਜਾਏ ਨਾ ਚਿੱਤਰਾ ਨਾ ਮਿੱਤਰਾ ਪਰਿਆ ਪਵਿੱਤਰਾ ਪ੍ਰਤੀਸਾ ਅਦਿਸਾ ਅਦ੍ਰਿਸਾ ਕ੍ਰਿਸਾ ਭਗਵਤੀ ਛੰਦ ਤਾ ਪ੍ਰਸਾਦ ਕਸਤੇ ਕੇ ਅਛਿਜ ਦਿਸਾ ਕੇ ਅਭਿਜ ਪੇਸਾ ਕੇ ਅਗੰਜ ਕਰਮੈ ਕੇ ਅਭੰਜ ਪਰਮੈ ਕੇ ਅਭਿਜ ਲੋਕੈ ਕੇ ਅਦਿਤ ਸੁਖ ਕੇ ਅਵਦੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਿੰਕ ਪ੍ਰਭੈ ਕੇ ਧਰਮੰਗ ਤੋ ਜੈ ਕੇ ਸੁਖ ਵਰਣੈ ਕੇ ਸਰਬਾ ਕੇ ਰਾਜਿੰਕ ਪ੍ਰਭੈ ਕੇ ਧਰਮੰਗ ਤੋ ਜੈ ਕੇ ਸਰਬਾ ਪਰਣੈ ਕੇ ਜਗਤੰਗ ਕੇ ਰਾਜਿੰਕ ਪ੍ਰਭੈ ਕੇ ਧਰਮੰਗ ਤੋ ਜੈ ਕੇ ਅਸੋਕ ਵਰਣੈ ਕੇ ਸਰਬਾ ਭਰਣੈ ਕੇ ਜਗਤੰਗ ਕ੍ਰਿਤੀ ਕੇ ਕ੍ਰਿਤੰਗ ਕ੍ਰਿਤੀ ਕੇ ਛਤਰੰਗ ਛਤਰੀਏ ਕੇ ਬ੍ਰਹਮੰਗ ਸਰੂਪ ਪੈ ਕੇ ਅਨੁਪ ਹਨੂਪ ਪੈ ਕੇ ਆਦ ਅਦੇਵੈ ਕੇ ਆਪ ਅਭੇਵੈ ਕੇ ਚਤਰੰਗ ਬਿਹੀਨੈ ਕੇ ਏਕ ਅਧੀਨੈ ਕੇ ਰੋਜੀ ਰਾਜਾ ਕੈ ਰਹੀਮਾ ਰਿਹਾ ਕੈ ਕੇ ਪਾਕ ਬਿਆਬੈ ਕੇ ਗੈਬਲ ਗੈਬੈ ਕੇ ਅਫਲ ਗੁਨਾਹੈ ਕੇ ਸਾਹਨ ਸਾਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜਕ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਣਾ ਹੈ ਕੇ ਸਰਬਤਰ ਭਾਉਣਾ ਹੈ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਡਾਜਾ ਹੈ ਕੇ ਸਰਬਤਰ ਸਾਜਾ ਹੈ ਕੇ ਸਰਬਤਰ ਦੀਨਾ ਕੇ ਸਰਬਤਰ ਲੀਨਾ ਹੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾਵ ਹੋ ਕੇ ਸਰਬਤਰ ਦਿਸਾ ਕੇ ਸਰਬਤਰ ਪਿਸਾ ਏ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਅਗੰਤਾ ਕੇ ਸਰਬਤਰ ਪੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ ਏ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਾਣਾ ਏ ਕੇ ਸਰਬਤਰ ਤ੍ਰਾਣਾ ਏ ਕੇ ਸਰਬਤਰ ਦਿਸਾ ਕੇ ਸਰਬਤਰ ਪਿਸਾ ਏ ਕੇ ਸਰਬਤਰ ਮਾਨੇ ਸਦਾ ਮੰਗ ਪ੍ਰਧਾਨੇ ਹੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨਾ ਹੈ ਕੇ ਸਰਬਤਰ ਮਾਨਾ ਹੈ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰਾ ਹੈ ਕੇ ਸਰਬੰਗ ਕਲੀ ਮੈਂ ਕੇ ਪਰਮੰਗ ਅਫੀਮੈ ਕੇ ਅਕਲ ਅਲਾਮੈ ਕੇ ਸਾਹਿਬ ਕਲਾਮੈ ਕੁਸਤਨਰ ਵਜੂ ਹਾਂ ਤਮਾਮ ਰਜੂ ਹਮੇਸ਼ਰ ਸਲਾਮੈ ਸਲੀ ਖਤਮ ਦਾਮੈ ਗਰਨੀ ਮੁੱਲ ਸਕਸਤਾ ਗਰੀਬ ਪ੍ਰਸਤਾ ਬੁਲੰਦ ਮਕਾਨਾ ਜਿਵੇਂ ਜਮਾਨਾ ਤਮੀ ਜਲ ਤਮਾਮਾ ਰੁਜਲ ਨਦਾਨਾ ਹਰੀ ਫੁਲ ਜੀ ਮਾਰ ਜਾਗ ਜਕੀਨਾ ਅਨੇਕ ਤਰੰਗ ਹੈ ਭੇਦਾ ਭੰਗ ਹੈ ਜੀ ਜੁਲ ਨਵਾਜੇ ਗਰਮੀ ਕਰਾ ਦੇ ਹੈ ਨਿਰੁਕਤ ਸਰੂਪ ਹੈ ਤਿਰਮੁਕਤ ਭੂਤੈ ਪ੍ਰਭੁਗਤ ਪ੍ਰਭੈ ਸੰਯੁਗਤ ਸੁਦਾ ਹਸਦਾ ਮੁਕਤ ਰੂਪ ਹੈ ਭੇਦੀ ਅਨੂਪੈ ਸਮਸਤ ਪ੍ਰਾਜਨ ਸਦਾ ਸੁਰ ਸਾਜੇ ਹੈ ਸਮਸਤ ਸਲਾਮ ਸਦੈਵਲ ਕਾਮਨ ਬਾਦ ਸਰੂਪੈ ਗਾਦ ਹਨੂਪੈ ਓ ਅੰਗ ਆਦਿ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤੇਰੇ ਭੰਗੀ ਤੇਰੇ ਕਾਮੇ ਤੇਰੇ ਵਰਗੰ ਤੇਰੇ ਬਾਧੇ ਅਗੰਜੇ ਅਗਾਦੇ ਸੁਭੰਗ ਸੁਰਭਾਗੇ ਸੁਸਰਬਾ ਅਨਰਾਗੇ ਤੇਰੇ ਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਅਛਿਜ ਹੈ ਛੂਤ ਹੈ ਕਿ ਨਰਕ ਪ੍ਰਣਾਸੈ ਪ੍ਰਤੀ ਅਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦਾ ਵੰਗ ਸਦਾ ਹੈ ਵਿਭੁਗਤ ਸਰੂਪ ਹੈ ਪਰਯੁਗਤ ਅਨੁਪ ਹੈ
ਨਿਰੁਕਤ ਸਦਾ ਹੈ ਨਿਭੁਗਤ ਪ੍ਰਭ ਹੈ ਅਨੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਭੀਖ ਹੈ ਲਿਖ ਹੈ ਭਰਮੈ ਕਰਮੈ ਨਾਰਨ ਜੁਗਾਦੇ ਜੈ ਹੈ ਬਹਿ ਹੈ ਭੂਤਿਆਂ ਤੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਧ ਹੈ ਭਗਤ ਹੈ ਬ੍ਰਖਤ ਹੈ ਅਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸਨਿੰਤ ਹੈ ਅਲਿਖ ਹੈ ਅਧਿਕ ਹੈ ਅਲਿਖ ਹੈ ਭੀਖਾ ਢਾ ਹੈ ਗਾਹ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਜਾਤ ਹੈ ਚਰਪੜ ਛੰਦ ਤਾ ਪ੍ਰਸਾਦ ਸਰਬੰਗਹੰਤਾ ਸਰਬੰਗੰਤਾਉ ਸਰਬੰਖਿਆਤਾ ਸਰਬੰਗਿਆਤਾਉ ਸਰਬੰਹਰਤਾ ਸਰਬੰਕਰਤਾਉ ਸਰਬੰਪ੍ਰਾਣੁ ਸਰਬੰਤ੍ਰਾਣੁ ਸਰਬੰਕਰਮੰ ਸਰਬੰਧਰਮੰ ਸਰਬੰਯੁਕਤਾ ਸਰਬੰਮੁਕਤਾ ਨਿਸ਼ਾਵਲ ਛੰਦ ਤਾ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੁਪੇ ਨਾ ਪੋਤਰੈਨ ਪੁੱਤਰੈਨ ਸਤਰੈਨ ਮਿੱਤਰੈਨ ਤਾਤੈਨ ਮਾਤੈਨ ਜਾਤੈਨ ਪਾਤੈਨ ਸਾਖੰ ਸ੍ਰੀ ਕੈ ਮਿੱਤੋ ਮੀ ਕੈ ਸਦੈਵੰ ਪ੍ਰਭ ਆਜਾ ਹੈ ਭਗਵਤੀ ਛੰਦ ਤੈ ਪ੍ਰਸਾਦ ਕਿ ਜਾਹਰ ਜਹੂਰ ਕਿ ਹਾਜਰ ਹਜੂਰ ਹੈ ਮੈਂ ਸੁਲਸਲਾ ਮੈਂ ਸਮਸਤ ਕਲਾਮ ਹੈ ਕਿ ਸਾਹਿਬ ਦਿਮਾਗੇ ਕਿ ਹੁਸਨ ਚਰਾਗੇ ਕਿ ਕਾਮਲ ਕਰੀਮੈ ਕਿ ਰਾਜ ਕਰੀਮੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀ ਮੁਲਕ ਮਾਲੇ ਕੁਸਰੋ ਜਮਾਲੇ ਗਰੀ ਮਿਲਖ ਰਾਜੇ ਗਰੀਬਲ ਨਵਾਜੇ ਹੈ ਹਰੀ ਫੁਰਸ ਕੰਨ ਹੈ ਹਰਾਸਰ ਪ੍ਰਕੰਨ ਹੈ ਕਲੰਕ ਪ੍ਰਣਾਸਿਆ ਸਮਸਤ ਨਿਵਾਸਿਆ ਗੰਜਲ ਗਨੀਮ ਰਜਾਇ ਕਰੀਮਾ ਸਮਚਲ ਜਵਾਹਿਕ ਸਾਹਿਬ ਕਰਹ ਕੇ ਨਰਕੂ ਪ੍ਰਣਾਸਿਆ ਬਹਸਤਲ ਨਿਵਾਸ ਹੈ ਕਿ ਸਰਬੁਲਗਬਨ ਹੈ ਮੈਂ ਸਰਬਨ ਹੈ ਤਮਾ ਮੜਤ ਜੀ ਮੈਂ ਸਮਸਤਲ ਅਜੀਜ ਹੈ ਪਾਰੰਗ ਪਰਮੀਸ ਸਮਸਤਲ ਅਦੀਸ ਹੈ ਅਦੇਸਲ ਲੇਖ ਹੈ ਮੇਸਲ ਭੇਖ ਹੈ ਜਿਮਿਨੋ ਜਵਾਹ ਹੈ ਅਮਿਕਲ ਮਾਹ ਹੈ ਕਰੀਮਲ ਕੁਮਾਲੇ ਕਿ ਜੁਰ ਜਮਾਲੇ ਕਚਲੰਗ ਪ੍ਰਕਾਸ਼ੇ ਕਿ ਮਿੱਤੋ ਸੁਭਾਸੇ ਕਿ ਅਜਬ ਸਰੂਪ ਹੈ ਕਿ ਮਿੱਤੋ ਭੂਤ ਹੈ ਕਿ ਮਿੱਤੋ ਉਪਸਾਹੇ ਕਿ ਆਤਮ ਪ੍ਰਭ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾ ਮਾਰਬਰ ਅਗੰਜ ਹਰ ਨਰ ਪ੍ਰਭੰਜ ਅਨੁਗਨ ਪ੍ਰਣਾਮ ਮਨ ਸਲਾਮ ਹਰ ਨਰ ਅਖੰਡ ਬਰ ਨਰ ਮੰਡ ਅਨਪਹਨਾਸ ਮੋਨ ਮਨ ਪ੍ਰਕਾਸ਼ ਗੋਨ ਗਨ ਪ੍ਰਣਾਮ ਜਲ ਥਲ ਮਦਾ ਮਨ ਛੇ ਜੰਗ ਆਸਨ ਭੰਗ ਮਾਰੂ ਗਤ ਮਿਤ ਉਦਾਰੂ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੰਤ ਅਨ ਪਹੁਨਾਸ ਧ੍ਰਿਤ ਧਰ ਤਰਸ ਆਦਿਨ ਬਾਹੇ ਕਸ ਦਾਹ ਓਅੰਕਾਰ ਆਦਿ ਕਥਨੀ ਅਨਾਦ ਖਾਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅਣਛਿਜ ਗਾਤ ਅਜੁਜ ਨੰਬਾਤ ਅਣ ਝੰਜ ਗਾਤ ਅਣਰੰਜ ਬਾਤ ਅਣ ਟੁੱਟ ਭੰਡਾਰ ਅਣ ਠੱਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾਉ ਛੰਦ ਤੈ ਪ੍ਰਸਾਦ ਕਰੁਣਾਲਹ ਹੈ ਅਰਕਾਲਹ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਭਾਰਨ ਹੈ ਧ੍ਰਿਤ ਕੇ ਧਾਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਾਨ ਹੈ ਸਰਬੰਕਾਰ ਹੈ ਸਰਬੰਕਾਰ ਹੈ ਸਰਬਾਸਨ ਸਰਬਨਾਸ ਹੈ ਕਰਨਾ ਕਰ ਹੈ ਬੇਸਵੰਪਰ ਹੈ ਸਰਬੇਸ਼ਵਰ ਹੈ ਬ੍ਰਹਮ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰਨਾ ਕਰ ਹੈ ਜਪਾ ਜਪ ਹੈ ਥੱਪਾ ਥੱਪ ਹੈ ਕਰਤਾ ਕਰਤ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤਾ ਕਰੁਣਾ ਕਰਤ ਹੈ ਕਰਤਾ ਕਰਤਾ ਧਰਣੀ ਧ੍ਰਿਤ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕਰਤਾ ਅੰਮ੍ਰਿਤਾ ਅੰਮ੍ਰਿਤਾ ਏ ਅਜਬਾ ਕਰਤਾ ਅੰਮ੍ਰਿਤਾ ਅੰਮ੍ਰਿਤਾ ਹੈ ਨਰਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰੁਣਾਲਾ ਹੈ ਨਰਪਨਾਇਕ ਹੈ ਸਰਬਪਾਇਕ ਹੈ ਭਵਪੰਜਨ ਹੈ ਅਰਗੰਜਨ ਹੈ ਪ੍ਰਤਾਪਨ ਹੈ ਜਪ ਜਾਪਨ ਹੈ ਏ ਅਕਲੰਕ੍ਰਿਤਾ ਸਰਬਾ ਕਰਤਾ ਏ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪੁਜਹੰ ਪ੍ਰਿਆਤ ਛੰਦ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਗ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾਹ ਕਰਤਾ ਨਮੋ ਸੰਤ ਰੂਪੇ
नमो इंद्र इंद्रे नादं विपुते कलंकर रूपे अलंकर अलंके नमो आसासिनो बांक बंके भंगी स्वरूपे अलंगे नामे त्रिभंगी त्रिकाले अलंगे कामे एक अक्षरी छंद अजय अलय भय बय भूअु अनस अकस अगंज पंज लख पख अकाल दयाल अलेख भेख नाम काम गाह ठाह नाते प्रमाते अजो नियमोनी ना रागे ना रंगे ना रूपे ना रेखे करम परम गंजे लेखे करम परम गंजे लेखे भुजंग प्रयात छंद नमस्तल प्रणामे समस्तल प्रणासे अगंजरो नामे समस्तल निवासते निरकामंग विभूते समस्तल स्वरूपे को कर्म प्रणासी सो धर्मंग विभूते सदा सतदानंद सतरंग प्रणासी करिमुल्क निंदा समस्तल निवासी अजाय विभूते कजाय विघ्नी में हरिम करिम करिमुल रहीमे चतुर चक्रवर्ती चतुर चक्र भुगते सुयम भंग सुभंग सर्वदा सर्वयुक्ते दुकालंग प्रणासी दयालंग स्वरूपे सदा अंग संगे अपंगंग विभूते दुकालंग प्रणासी दयालंग स्वरूपे सदा अंग संगे अपंगंग विभूते वाहेगुरु जी का खालसा वाहेगुरु जी की फतेह। एक ओंकार सतगुर प्रसाद पातशाही दसवी त्वा प्रसाद सवैये श्रावक सुध समूह सदान के देख फिर कार योग जति के सूर सदार्दन सुध सदाधक संत समूह हरेक मति के सारे ही देश को देख रहे मत को न देखित प्राण पति के श्री भगवान की पाए कृपा होते एक रति बिन एक रति के माते मतांग जरे जर संग अनुपातंग सरंग सवारी कोट तरंग कुरंग से कूदत पौन को गौर को जात निवारी पारी पुजान के भूपली बेद नैव शीस न जात बिचारे एते भय तो कहा भय भूपत अंत को नागे ही पाए पधारे जीत प्रै सब देश निशान को बाजत ढोल मृदंग नगारे गुंजत गुड़ गजानक सुंदर हिंसत ही है राज हजारे भूत भगवान के भूपत कौन गना नहीं जात बचारे श्री पद श्री भगवान भजे बिनंत को अंत के धाम सुधारे तीर्थ नार दया दमदान सो संजमने अनेक विशेखा वेद पुराण कतेब कुरान जमीन जबान सबान के पेखा पवन आहार जति जतारु सबै सुबिचार हजार क देखा श्री भगवान भजे बिन भूपत एक रति बिन एक न लिखा शुद्ध सिपाहा दुरंत बाहा सुसास नादुर जान दलांगे भारी विमान भरे मन मैं कर पर पंख हले न हलांगे तोर अरी नमरोर मुआसन माते मतंगण मान मलांगे श्री पात श्री भगवान कृपा बिन त्याग जहान दान चलांगे वीर पार बड़े बड़े अरब चार असार की धार पछैया तोर दे सिमरिंद मुआसन मातिक जान के मान मलैया गाड़ गिड़ान के तोड़ नहार सो बात नहीं चक चार लवैया साहिब श्री सब कुछ सरनायक जाचक अनेक सो एक दवैया दानव देव फनिंदन सात भूत भगवान जपांगे जीव जिते जल मैं थल मैं पल ही पल मैं सब थाप थपांगे पुन प्रतापन बाढ़ जा धुन पापन के बहुपुंज खपांगे साध समूह प्रसन्न फिर जग सत्तर सब अवलोक चपांगे मानव इंद्र गजेंद्र नाद बजान तलोको राज करांगे कोट इशनान गजात गदान अनेक स्वम बरसात बरांगे ब्रह्म महेश्वर विष्णु सची पत अंत फसे जम फास परांगे जे नर श्री पत के प्रस है पग ते नर फिर ना देह तरांगे काह पयो जो दो लोचन मूंद कह बैठ वक्त हन गायो नाथ फिर लिए सास पंद्रण लोग गे ऊपर लोग गवायो बासकी विख्यान सो बैठ के ऐसे ही ऐसे सो बैस बतायो साच कहूं सुन ले हुस बाई जिन प्रेम की उतने ही प्रपायो काहू ले पाहन पुत्र सिर काहू ले लिंग गरे लटकायो काहू लख्यो हर अवाची दिशा मह काहू पचाह को शीश नवायु को बतान को पूजत है पास को मृतान को पूजन तायो कुर क्रिया और जो सब ही जागो श्री भगवान को भेद न पायो
ਕੋ ਬਤਨ ਕੋ ਪੂਜਤ ਹੈ ਪਸ ਕੋ ਮਰਤਨ ਕੋ ਪੂਜਨ ਤਾਯੋ ਕੋ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਤ ਬੇਨਤੀ ਚਾਉ ਪਈ, ਹੁਮਰੀ ਕਰੋ ਹਾ ਦਰ ਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਦਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਬੈਤ ਮੁਕਾਵੋ, ਆਪ ਹਾਦੈ ਮਹ ਬਚਾਵੋ, ਹੋ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਹੀ ਕਰਤਾਰਾ। ਮੁਰਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਆਸੰਗਰੀਐ, ਪੂਰਨ ਹੋਏ ਹਮਾਰੀ ਆਸਾ ਤੋਰ, ਭਜਨ ਕੀ ਰਹਿ ਪਿਆਸਾ, ਉਤਮ ਛਾੜ ਕੋਈ ਅਰੁਣ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੀ ਤਾਰੀਐ ਹੈ, ਚੁਣ ਚੁਣ ਸੁਤਰ ਹਮਾਰੀ ਮਾਰੀਐ ਹੈ। ਆਪ ਹਾਦੈ ਮੁਝੈ ਬਰਿਆਈ, ਮਰਨ ਕਾਲ ਕਾ ਤ੍ਰਾਸਨ ਵਰਿਆ, ਹੂ ਜੋ ਸਦਾ ਹਮਾਰੀ ਪੱਛਾ, ਵਿਸਰੀ ਅਸ ਧੁਜ ਜੋ ਕਰੇ ਹੋ ਰੱਛਾ, ਰਾਖ ਲਿਓ ਮੋਹ ਰਾਖਣ ਹਾਰੀ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦਸਟਨ ਕੇ ਹੰਤਾ, ਤੁਮ ਹੋ ਪੁਰੀ ਚਾਤੁਰ ਦਸ ਕੰਤਾ, ਕਾਲ ਭਾਈ ਬ੍ਰਹਮਾ ਬਵਤਰਾ, ਕਾਲ ਭਾਈ ਸ਼ਿਵ ਜੂ ਅਵਤਰਾ, ਕਾਲ ਭਾਈ ਕਰ ਬਿਸਰ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾ ਸਾ।

ਦਰ ਤੂੰ ਜਤਨ ਪੁਜਾਇਓ ਆਦਿ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੇ ਹੁਮਾਰਾ ਨਮਸਕਾਰ ਤਸੀ ਕੋ ਹੁਮਾਰੀ ਸਕਲ ਪ੍ਰਜਾ ਜਿਨੇ ਆਪ ਸੁਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤਉ ਭਲੇ ਬੁਰੇ ਕੀ ਪੀਰ ਪਛਾਣਤਉ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣਾ ਘੜ ਘੜ ਕੇ ਪੜ ਪੜ ਕੀ ਜਾਣਾ ਏ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹੋ ਪਾਰਾ ਜਬਿਆ ਕਰ ਕਰ ਤੁਹ ਕਬ ਹੋ ਤੋ ਮੈਂ ਮਿਲ ਦੇਹ ਧਰ ਸਭ ਹੋ ਜੇਤੀ ਬਦਨ ਸ੍ਰੇਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਏ ਤੁਮ ਸਭ ਈ ਤੇ ਰਾਤ ਨਾਲਮ ਜਾਣਤ ਬੇਦ ਭੇਦ ਕਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬੋ ਆਦਿ ਅਨੀਲਾ ਨਾਦ ਸੰਭੋ ਤਾ ਕਾ ਮੂਲ ਉਚਾਰਦ ਭੇਦਾ ਜਾ ਕੋ ਭੇਵ ਨ ਪਾਵਦ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਾਹ ਮੂੜ ਕਸ ਭੇਦ ਨ ਜਾਣਤ ਮਹਾਦੀਪ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵੋ ਆਪ ਆਪਣੀ ਬੋਧ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ

0: ਕਹੂਪੁਰ ਰਾਜਾ ਹਾਂ ਬੈਠਾ ਕੁਹ ਸਿਮਟ ਭਾਈ ਸ਼ੰਕਰ ਕੈਠਾ ਸਿਗਰੀ ਸਿਰਟ ਦਿਖਾਈ ਚੰਪਵ ਆਦ ਜੁਗਾਦ ਸਰੂਪ ਸਜੰਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਵਰ ਸਿੱਖ ਸੰਘਰੋ ਦੁਸ਼ਟ ਜਿਤੇ ਉਠੋ ਤੁਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਧੋਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹ ਮਰੇ ਪੁਰਖ ਜਮ ਭਗਵਰ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਰਨ ਹੈ ਰੱਛਾ ਹੋਇ ਤਾ ਹਿਸਬ ਕਾਲਾ ਦੁਸ਼ਟ ਅਰਿਸ਼ਟ ਰੰਤ ਕਾਲਾ ਓ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾ ਕਿ ਤਾਪ ਤੁਨਕ ਮੈਂ ਹਰ ਹੋ ਰੇ ਨਿਸ਼ਿਦ ਕਰਮ ਸਭ ਹੋਈ ਦੁਸ਼ਟ ਛਾ ਚਿਪ ਸਕੈ ਨ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੀ ਤਾਹਿ ਬਾਰਾ ਜਿਰਣਾ ਨਾਮ ਤਿਹਾਰੂ ਕਾਹਾ ਦਰ ਦੁਸ਼ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਦਿਆ ਲਿਹੁ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ ਦੁਖ ਤੇ ਲਿਹੁ ਬਚਾਈ ਕਿਰਪਾ ਕਰੀ ਆਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਕਸਕਲ ਦੇਹ ਕੋ ਹਰਤਾ ਦੁਸ਼ ਦੁਖੀਨ ਕੋ ਛਾਕਰਤਾ ਸ੍ਰੀ ਅਸ ਧੁਜ ਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁਖ ਨਤ ਸਹਿਬੇ ਆਪਤ ਕੋਈ ਅੜਿਲ ਸੁਰੈ ਗੋਂਗ ਜੋ ਜਾਹੇ ਸੁਰਸ ਨਾ ਪਾਵਈ ਇਸਨਾ ਮੂੜ ਚਿਤਲਾ ਚਤਰਤਾ ਆਵਈ ਦੁਖ ਦਰਦ ਪਾਉ ਨਿਕਟ ਨੰਗ ਤਿਨ ਨਰਕੇ ਰਹੈ ਓ ਜੋ ਜਾਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਹ ਸਹਿਸਪੁਣ ਜੈ ਅਰਧ ਸਹਿਸਪੁਣ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਥ ਤਦਰੋ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੰਕ ਤਰੇ ਨਹੀਂ ਅਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕਹਿ ਮਤ ਏਕ ਨ ਮੰਨਿਓ ਸਿਮਰਤ ਸਾਸਰ ਵੇਦ ਸਭੈ ਮੋ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰੂ ਮੈਂ ਨਾ ਕਹੋ ਸਭ ਤੋਂ ਹੀ ਵਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕਹਿ ਗਹਿਓ ਤੁਹਾਰ ਦੁਆਰੋ ਵਾਹ ਗਹ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੈ ਗਹਿ ਤੁਹਾਰ ਦੁਆਰ ਵਾਹੀ ਗਹ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪ੍ਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋਤਾਂ ਗਾਵਹੁ ਹਰੇ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਹ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗੱਲਾਂ ਸਮਰਾ

ਜਿਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਏ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰਹਿੰਦਾ ਦਿਸ ਇੱਕ ਨਾਮ।

ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾਂ ਕਹਾਣੀ ਕਰਾਂ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਆ ਤਨ ਮਨ ਧਨ ਸਭ ਸੌ ਗੁਰ ਕੋ ਹੁਕਮ ਨੇ ਪਾਈ ਆ ਹੁਕਮ ਮੰਨਿਓ ਗੁਰੂ ਕੇ ਰਾਗਾਵੋ ਸੱਚੀ ਬਾਣੀ।

ਚਤਰਾਈ ਨਾ ਪਾਇਆ ਕਿਣੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿੰਨੇ ਤੇ ਭਰਮ ਪਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੇ ਜਿੰਟ ਗੋਲੇ ਪਾਇਆ ਕੁਰਬਾਨ ਕੀਤਾ ਤਿਸੈ ਵਿੱਟੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਕਿਸ ਨਾਲ ਕਿਉਂ ਚਿਤ ਲਾਈਐ ਐਸਾ ਕਮੋਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਆਖੇ ਤਾਂ ਵੇਖੇ ਸਭ ਤੂੰ ਹਾਂ ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਰਮ ਜਨ ਅੰਮ੍ਰਿਤ ਖੋਜਦੇ, ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਪਾਏ, ਇੱਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ।

ਤੇਰੇ ਜੇਵ ਤੂੰ ਚਲਾਏ ਹੈ ਤੇ ਮੈਂ ਚੱਲਾ ਹਾਂ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤੇ ਮੈਂ ਚਲਾਵੇ। ਇਹ ਸੋਇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਇਲਾ, ਸਤਿਗੁਰੂ ਸੁਣਾਇਆ ਇਹ ਤਿਨਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਰਨਾ ਪਾਇਆ, ਕਹਿ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆਂ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ।

ਸਹਸਾ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹੋ ਸਹਸਾ ਇਹੋ ਜਾਏ ਜੀ ਉਹ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ।

ਕੂੜ ਕਿਸ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਨ ਔਰ ਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋਈ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਪਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾ

ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਹੈ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ।

ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਏਵੜ ਦਾਤਾ, ਸਿਉ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਉ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ।

ਸਤਿਗੁਰੂ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨਿ ਆਏ ਹਰਿ ਆਪੇ ਮੁਲਕ ਹੈ ਭਗਤ ਨ ਕੇ ਨਾ।

ਮੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ। ਹਏ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।

ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।

ਸੋ ਹਰ ਮਨ ਨਮਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਹੋ ਮੇਰਿਓ, ਹਰ ਤੁਮ ਮਹਿ ਜੋਤ ਤਰੀ।

ਸ੍ਰੀ ਰਲਾਇ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਅਲਖ ਉਡਾਣੀ ਤਾਂ ਕੀ ਗਦਕੀ ਨ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ।

ਸਦਾ ਸੱਚ ਧਿਆਵਹਿ, ਸਚੋ ਧਿਆਵਹਿ, ਜਗਤ ਭਾਵਹਿ, ਗੁਰਮੁਖ ਜਿਨਾ ਬੁਝਾਵਹਿ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹਿ। ਕਹਿ ਨਾਨਕ ਸੱਚ ਸੋਹਿਲਾ।

ਥੋੜੇ ਪਿਆ ਸੱਜਾ ਪਿੰਡ ਚਨਾ ਦੇ ਗੁਰੂ ਸਾਜੀਐ ਕਰੇ ਸੰਡਿਠੋ ਚਾਉ ਦਾਤਾ ਕਰਤਾ ਆਪ ਤੂੰ ਤਿਸ ਦੇਵੈ ਕਰੇ ਪਸਾਓ ਤੂੰ ਜਾਣੇ ਸਭ ਸਹਿ ਦੇ ਲੈ ਸਹਿ ਜਿੰਦ

0: ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇਰਾ ਖਾਲਾ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੈ ਸੋ ਕੱਚਨ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨਿਆਂ ਵੱਡੀ ਵਡਿਆਈ ਜਾਂ ਨਿਚਲ ਥਾਂ ਵੱਡੀ ਵਡਿਆਈ ਜਾਣੇ ਲਾਓ ਵੱਡੀ ਵਡਿਆਈ ਪੁੱਜੈ ਸਭ ਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਪੇ ਆਪ ਨਾਨਕ ਕਾਰਨਕ ਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ

ਬੜੇ ਨਾਨਕ ਜੀ ਉਪਾਏ ਕਹਿ ਲਿਖਣਾ ਮੈਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ ਚੁਣਵਾ ਕੱਢੇ ਜਜਮਾਲਿਆ, ਥਾਂ ਨਾ ਪਾਇਣ ਕੂੜਿਆ ਮੋਹ ਕਾਲੇ ਤੂੰ ਸੁਖ ਚਾਲਿਆ, ਤੇਰੇ ਨਾਲ ਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖਣਾ ਵੈ ਧਰਮ ਬਹਾਲਿਆ।

ਭੇਦ ਵਿਸਮਾਦ ਜੀਵ ਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੈ ਜੰਤ ਵਿਸਮਾਦ ਪੁਣ ਵਿਸਮਾਦ

ਖਾਣੀ ਵਿਸਮਾ ਧਰਤੀ ਵਿਸਮਾਦ ਖਾਣੀ ਵਿਸਮਾ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ।

0: ਪਹਿਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸਕਸਾਰ ਕੁਦਰਤ ਪਾਤਾਲੀ ਆਕਾਸੇ ਕੁਦਰਤ ਸਰਵਿਆਕਾਰ ਕੁਦਰਤ ਵੇਦ ਪ੍ਰਾਣਕ ਦੇਵਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ

ਸੋ ਕੈ ਪਸੁਣ ਪਾਵਰ ਸਦਾਇਆ ਵੱਡਾ ਹੋਆ ਦਨੀ ਦਾਲ ਕਰ ਸੰਗਲ ਕੱਚ ਲਾਇਆ ਅਗਿਆ ਕਰਨੀ ਕਿਰਤ ਵਾਚਿਆ ਪਹਿਲੇ ਖਾ ਕਰ ਸੁਣਾਇਆ ਥਾਂ ਨਾ ਹੋਵੇ ਪਾਉਂਦੇ ਹੁਣ ਸੁਨੇ

ਪੈ ਵਿੱਚ ਪਾਉਣ ਵੈ ਸਦਵਾਓ, ਪੈ ਵਿੱਚ ਲੈ ਲਖ ਦਰਿਆਓ, ਪੈ ਵਿੱਚ ਗਨਕੜੇ ਵੇਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਰੈਸਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣੇ ਆਕਾਸ, ਪੈ ਵਿੱਚ ਯੁੱਧ ਮਹਾਬਲ ਸੂਰ, ਪੈ ਵਿੱਚ ਆਵਾਜਾ ਮੈਂ ਪੂਰ ਸਗਲਿਆ।

ਥੋੜ੍ਹੀ ਨਜ਼ਰ ਕਰੀ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸਭ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਮੁਸਲਮਾਨਾ ਸਿਫਤ ਸਰੀਰ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਚ ਬੰਦੇ ਵੇਖਣ ਕੋ ਦੀਦਾਰ ਹਿੰਦੂ ਸਾਲਾਹੀ।

ਕਰੀ ਬਿਨ ਸਤਿਗੁਰੂ ਕਿਨੇ ਨਾ ਪਾਇਆ, ਬਿਨ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰੂ ਵਿੱਚ ਪ੍ਰਖਣ ਕਰ ਪ੍ਰਗਟਾ ਸੁਣਾਇਆ। ਸਤਿਗੁਰੂ ਮਿਲਿਆ ਸਦਾ ਮੁਕਤ ਹੈ, ਜਿਹਨੇ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰਿਆ, ਜਿਹਨੇ ਸੱਚੇ ਸੋਚਿਤ ਲਾਇਆ, ਜਗ ਜੀਵਨ ਦਾਤਾ ਪਾਇਆ।

ਸਚਾਇ ਵੇਖ ਲੂ ਜਿਨ ਸਚੋ ਸਚ ਵਰਤਾਇਆ ਜਿਸ ਤੋਂ ਦੇ ਤੂੰ ਮਿਲੇ ਸਚ ਤਿਨੀ ਸਚ ਕੁਮਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਕਾ ਹਿਰਦੇ ਸਚ ਵਸਾਇਆ ਮੁਰ

ਗੌੜੀ ਭਗਤ ਰਹਿਮਨ ਭਾਵਦੇ ਦਰਸੋਨ ਕੀਰਤ ਕਾਮਦੇ ਨਾਨਕ ਕਰਮਾ ਬਾਰੇ ਦਰ ਢੋਣ ਲੈਣੀ ਧਾਮਦੇ ਇੱਕ ਮੂਲ ਨਾ ਬੁੱਝਣੇ ਆਪਣਾ ਨੋਂਦਾ ਆਪਣਾ ਦੇ ਹਾਂ ਠਾਡੀ ਕਹਾਣੀ ਚ ਜਾਤ ਹੋਰ ਤੂੰ ਜਾਤ ਸਦਾਏ ਦੇ।

ਕਰਮ ਜਿਨ੍ਹਾਂ ਕੋ ਤੁਧ ਪਾਇਆ ਤੇ ਤਿੰਨੀ ਖਸੁਮ ਤੇ ਆਇਆ ਇਹਨਾਂ ਜਨਤਾ ਕੇ ਉਸਕਿਛ ਨਹੀਂ ਤੁਧ ਵੇਖੀ ਤੁਗ ਪਾਇਆ ਇਕਨਾਂ ਨੂੰ ਤੂੰ ਮਿਲ ਲੈ ਕੱਪ ਤੁਧ ਕੋ ਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧਿਆ ਬਜਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

0: ਜੋ ਜੋ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੋਟਾਨ ਕੋਟ ਸ਼ੁਕਰਿਆ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗਤ ਦੇ ਲਾਹੇ ਬਖਸ਼ੇ। ਗਰੀਬ ਨਵਾਜ਼ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਨਿਰੰਕਾਰ ਸਤਿਗੁਰ ਨਿਰੰਕਾਰੀ ਜੋਤ ਦਾ ਅੱਜ ਜੋਤੀ ਜੋਤ ਪੁਰਬ ਹੈ, ਜਿਨ੍ਹਾਂ ਨੇ ਥਾਪਿਆ ਲੈਣਾ ਜੀਵਨ ਦੇ ਗੁਰਿਆਏ ਸਿਰ ਛਤਰ ਫਿਰਾਇਆ, ਜੋਤੀ ਜੋਤ ਮਿਲਾਏ ਕੈ ਸਤਿਗੁਰੂ ਨਾਨਕ ਰੂਪ ਵਟਾਇਆ। ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਕੋਟ ਕੋਟ ਨਮਸਕਾਰ। ਸਤਿਗੁਰੂ ਆਪਣੇ ਮਾਰਗ 'ਤੇ ਸਾਨੂੰ ਸਾਰਿਆਂ ਨੂੰ ਚੱਲਣ ਦੀ ਸਮਰੱਥ ਬਖਸ਼ਣ। ਆਓ ਸਰਨ ਕਰੀਏ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਗੁਰਸ਼ਬਦ ਵਿਚਾਰ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭਾਏ ਰਾਮ ਰਾਜੇ, ਹਮ ਭੂਲ ਵਿਗਾੜਾ ਦਿਨ ਸੁਰਾਤ, ਹਰ ਲਾਜ ਰਖਾਏ, ਹਮ ਵਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ, ਜਨ ਨਾਨਕ ਦਾਸ ਹਰ ਕਾਂਡਿਆ,

ਜਨਮਾਨਾ ਪਰਤਖ ਗੁਰੂ ਨਿਸਤਾਰੇ ਸਤਨਾਮ।

ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣਾ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਹੈ। ਇਉਂ ਕਹਿ ਲਈਏ ਕਿ ਉਹ ਚਲੇ ਗਏ ਸੰਸਾਰ ਤੋਂ, ਇਹ ਠੀਕ ਨਹੀਂ ਹੋਵੇਗਾ, ਇਹ ਸੱਚ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਰੂਪ ਵਟਾਇਆ ਹੈ। ਪੌੜੀ ਭਾਈ ਗੁਰਦਾਸ ਸਾਹਿਬ ਜੀ ਦੀ ਸੁਣੀ ਹੈ ਕਿ ਲੱਖ ਨਾ ਕੋਈ ਸਕਈ ਆਚਰਜ ਮਿਲਾਇਆ, ਕੋਈ ਜਾਣ ਹੀ ਨਹੀਂ ਸਕਿਆ, ਹੈਰਾਨ ਹੋ ਗਏ। ਅਸਚਰਜ ਕੌਤਕ, ਇਹ ਵੀ ਹੋ ਜਾਂਦਾ ਹੈ ਇੱਕ ਬੰਦਾ ਆਪਣੇ ਸਰੀਰ ਤੋਂ ਬਾਅਦ ਫਿਰ ਰਵੇ, ਆਪਣੀ ਜੋਤ ਆਪਣੀ ਸ਼ਕਤੀ ਭਗਤੀ ਦੂਜੇ ਸਰੀਰ ਵਿੱਚ ਟਿਕਾ ਦੇਵੇ, ਆਪਣਾ ਸਰੂਪ ਦੂਜਾ ਬਣਾ ਲਵੇ, ਵਟਾ ਲਵੇ ਆਪਣੇ ਆਪ। ਦੁਨੀਆਂ ਆਉਂਦੀ ਤੇ ਜਾਂਦੀ ਵੇਖੀ ਹੈ, ਲੋਕਾਂ ਨੇ ਜੰਮਦੇ ਤੇ ਮਰਦੇ ਲੋਕ ਵੇਖੇ ਸਨ, ਲੇਕਰ ਇਹ ਨਹੀਂ ਵੇਖਿਆ ਸੀ ਜੋ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇ ਆਪ ਜੋ

ਇਹ ਗਲਤ ਹੈ। ਇਸ ਕਰਕੇ ਸਰੂਪ ਵਟਾਇਆ ਪਰਤ ਕੇ ਜੋਤੀ ਰੂਪ ਤੀਸਰੇ ਪਾਤਸ਼ਾਹ ਨੂੰ। ਭੱਟ ਸਾਹਿਬਾਨਾਂ ਨੇ ਕਿਹਾ ਸੀ, ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ, ਤਾ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਤੇ ਜੋਤੀ ਵਰਤੀ ਹੈਗਾ, ਪਰ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤੀਸਰੇ ਪਾਤਸ਼ਾਹ ਦੀ ਵਡਿਆਈ ਵਿੱਚ ਸਵਈਏ ਨੇ, ਆਪ ਨਰਾਇਣ ਕਲਾ ਧਾਰ ਜੋਤ ਰੂਪ ਹਰੇ ਆਪ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਸਾਹਿਬ ਨੇ, ਜੋ ਪੂਰਨ ਗਿਆਨਵਾਨ ਸਨ, ਜਿਨ੍ਹਾਂ 'ਤੇ ਬਖਸ਼ਿਸ਼ ਸੀ ਸਤਿਗੁਰਾਂ ਦੀ, ਗੁਰੂ ਦੀ ਪੂਰੀ ਬਖਸ਼ਿਸ਼ ਤੋਂ ਬਿਨਾਂ ਗੁਰੂ ਨੂੰ ਸਮਝਣਾ ਬਹੁਤ ਔਖਾ ਹੈ, ਸਤਿਗੁਰੂ ਦੀ ਪਦਵੀ ਨੂੰ ਸਮਝਣਾ ਬਹੁਤ ਔਖਾ ਹੈ। ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਇਹਨਾਂ ਜਾਣਿਆ ਸਤਿਗੁਰੂ ਦੀ ਪਦਵੀ

ابن باز ਇਸ ਕਰਕੇ ਕਿਹਾ ਹੈ ਕਿ ਮਹਾਰਾਜ ਜੀ ਨੇ ਜੋਤੀ ਜੋਤ ਮਿਲਾਏ ਕਹਿ ਸਤਿਗੁਰ ਨਾਨਕ ਰੂਪ ਬਟਾਇਆ ਕਾਇਆ ਪਲਟ ਸਰੂਪ ਬਣਾਇਆ ਹੀਰ ਤੇ ਹੀ ਆਪਣੀ ਜਿਹੜੀ ਜੋਤ ਸੀ ਸ਼ਕਤੀ ਭਗਤੀ ਵਾਲੀ ਗਿਆਨ ਸਰੂਪ ਇੱਕ ਤੇ ਉਹ ਜੋਤ ਆ ਜੋ ਆਪ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਸਰੂਪ ਹੈ ਨਿਰਗੁਣ ਸਰੂਪ ਹੈ ਵਾਸਤਵ ਵਿੱਚ ਕੋਈ ਇੱਕ ਸਰੂਪ ਨਹੀਂ ਹੈ ਜਿਹਦਾ ਕੋਈ ਬਿਆਨ ਨਹੀਂ ਹੋ ਸਕਦਾ ਉਹ ਸਾਰੀ ਸ਼ਕਤੀ ਭਗਤੀ ਗਿਆਨ ਧਿਆਨ ਪਰਮਾਨੰਦ ਇਉਂ ਕਹਿ ਲਈਏ ਆਨੰਦ ਸਤ ਚੇਤਨ ਆਨੰਦ ਸਰੂਪ ਹੈ ਜੋਤ ਹੈ ਸਤ ਚੇਤਨ ਆਨੰਦ ਸਰੂਪ ਜੋਤੀ ਜੋਤ ਮਿਲਾਏ ਸੋ ਉਹ ਸਾਰੀਆਂ ਸ਼ਕਤੀਆਂ ਭਗਤੀ ਉਹਦੇ ਸਮੇਤ ਜਿਹੜੀ ਸਰੀਰ ਵਿੱਚ ਕਲਾ ਵਰਤਦੀ ਹੈ ਕਿ ਜੋਤ ਆ ਇਹ ਪਰਤਕ ਜੋਤ ਆ ਇਹ ਆਪਣੀ ਪਰਤਕ ਜੋਤ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਵਿੱਚ ਸਾਰੀਆਂ ਸ਼ਕਤੀਆਂ ਭਗਤੀਆਂ ਰੱਖ ਕੇ ਉਹਨਾਂ ਵਿੱਚ ਹੀ ਮਿਲਾ ਦਿੱਤੀ ਪਰਤ ਕੇ ਕਿਤੇ ਗਏ ਨਹੀਂ ਸੱਚੇ ਪਾਤਸ਼ਾਹ ਰੂਪ ਵਟਾਇਆ ਭਾਈ ਰੂਪ ਹੀ ਵਟਾਇਆ ਜਿਵੇਂ ਇੱਕ ਰਾਜਾ ਆਉਂਦਾ ਤਖ਼ਤ ਤੇ ਬੈਠਦਾ ਇੱਕ ਦਿਨ ਹੋਰ ਪਛਾਕ ਪਾ ਕੇ ਅਗਲੇ ਦਿਨ ਨਵੀਂ ਪਛਾਕ ਪਾ ਕੇ ਆਉਂਦਾ ਰਾਜਾ ਇੱਕੋ ਹੀ ਹੁੰਦਾ ਹੈ ਸਰੀਰਾਂ ਰੂਪੀ ਪਛਾਕ ਬਦਲੀ ਹੈ ਰੂਪ ਵਟਾਇਆ ਹੈ ਰਾਜਾ ਪਾਤਸ਼ਾਹ ਅਕਾਲ ਪੁਰਖ ਇੱਕੋ ਹੀ ਹੈ ਦਸ ਪਾਤਸ਼ਾਹੀਆਂ ਇੱਕੋ ਗੁਰੂ ਨਾਨਕ ਨੇ ਸੋ ਇਸ ਕਰਕੇ ਜਾਮੇ ਦਾਸ ਧਾਰਨ ਕੀਤੇ ਨੇ ਦਸ ਗੁਰੂ ਨਹੀਂ ਵੱਖੋ ਵੱਖਰੇ ਗਿਣਤੀ ਦੇ ਵਿੱਚ ਦਸ ਗੁਰੂ ਨਹੀਂ ਹਨ ਗੁਰੂ ਇੱਕੋ ਹੀ ਹੈ ਗੁਰੂ ਨਾਨਕ ਜਾਮੇ ਦਾਸ ਧਾਰਨ ਕੀਤੇ ਨੇ ਦਸ ਪਾਤਸ਼ਾਹੀਆਂ ਆਪਾਂ ਕਹਿ ਦਿੰਦੇ ਪਾਤਸ਼ਾਹ ਰਾਜਾ ਇੱਕੋ ਹੀ ਹੁੰਦਾ ਸਰੂਪ ਦਾਸ ਬਣਾਏ ਨੇ ਉਹ ਕਹਿ ਲਈ ਮਹੱਲਾ ਦਾ ਅਰਥ ਵੀ ਸਰੂਪ ਹੀ ਹੈ ਪਾਤਸ਼ਾਹੀਆਂ ਦਾਸ ਨੇ ਪਾਤਸ਼ਾਹ ਦਾਸ ਰੂਪ ਦਾਸ ਅਵਤਾਰੀ ਹੋਏ ਰਾਮ ਰਾਜਾ ਆਇਆ ਪਾਵਨ ਬਾਣੀ ਵਿੱਚ ਵੀ ਬਚਨ ਆਉਂਦੇ ਸੋ ਇਸ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗਏ ਨਹੀਂ ਜਿਸ ਵੇਲੇ ਝਗੜਾ ਵੀ ਹੋਇਆ ਕਰਤਾਰਪੁਰ ਰਾਵੀ ਦੇ ਕਿਨਾਰੇ ਜਿੱਥੇ ਸਥਾਨ ਆ ਜਿੱਥੇ ਸਰੀਰ ਆਪ ਜੀ ਨੇ ਅਲੋਪ ਕੀਤਾ ਆ ਉਹ ਕਹਿ ਲਈ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਝਗੜਾ ਹੋਇਆ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਸੀ ਨਿਹਾਲ ਕੀਤਾ ਸੀ ਨਿਰਪੱਖ ਕਿਸੇ ਦਾ ਪੱਖ ਨਹੀਂ ਸੱਚ ਦਾ ਉਪਦੇਸ਼ ਦਿੱਤਾ ਸੀ ਸਾਰੇ ਮੁਰੀਦ ਸਨ ਆਪ ਜੀ ਇਸ ਕਰਕੇ ਝਗੜਾ ਹੋ ਗਿਆ ਮੁਸਲਮਾਨ ਕਹਿਣ ਲੱਗੇ ਅਸੀਂ ਕਬਰ ਬਣਾਉਣੀ ਹੈ ਦੱਬਣਾ ਹੈ ਸਾਡੇ ਪੀਰ ਨੇ ਹਿੰਦੂ ਕਹਿਣ ਲੱਗੇ ਸਾਡੇ ਗੁਰੂ ਸੀ ਸਾਡੇ ਆਚਾਰੀਆ ਸਨ ਅਸੀਂ ਸ਼ਸਕਾਰ ਕਰਨਾ ਹੈ ਜਿੱਥੇ ਸਤਿਗੁਰੂ ਪਏ ਸਨ ਲੰਮੇ ਚਾਦਰਾ ਲੈ ਕੇ ਚਿੱਟਾ ਜਦੋਂ ਝਗੜਾ ਕਰਦੇ ਉੱਥੇ ਪਹੁੰਚੇ ਤਾਂ ਉਸ ਵੇਲੇ ਉਹ ਚਾਦਰਾ ਹੀ ਸੀ ਉੱਥੇ ਬਹੁਤਿਆਂ ਤਾਂ ਇਹ ਦਿਖਿਆ ਸਰੀਰ ਹੈ ਹੀ ਨਹੀਂ ਸਰੀਰ ਹੀ ਲੋਪ ਕਰ ਜਿਨ੍ਹਾਂ ਜਿਉਂਦੇ ਜੀ ਝਗੜੇ ਸਰੀਰ ਵਿੱਚ ਹੁੰਦਿਆਂ ਮੁਕਾਏ ਆ ਮਗਰੋਂ ਕਿਵੇਂ ਝਗੜਾ ਪੈਣ ਦਿੰਦੇ ਸਤਿਗੁਰੂ ਸੋ ਇਸ ਕਰਕੇ ਲੋਪ ਕਰ ਲਿਆ ਉਹ ਚਾਦਰਾ ਜਿਹੜਾ ਸੀ ਉਹ ਅੱਧਾ ਅੱਧਾ ਕਰ ਲਿਆ ਦੋਵਾਂ ਨੇ ਮੁਸਲਮਾਨਾਂ ਨੇ ਦੱਬ ਦਿੱਤਾ ਉੱਥੇ ਕਬਰ ਬਣਾ ਦਿੱਤੀ ਹਿੰਦੂਆਂ ਚ ਸਤਿਕਾਰ ਕਰ ਦਿੱਤਾ ਬਾਕੀ ਜਿਹੜੇ ਸੀ ਔਰ ਉਸ ਵੇਲੇ ਜਿਹੜੀ ਸਮਾਧ ਬਣਾਈ ਸੀ ਰਾਵੀ ਦੇ ਵਿੱਚ ਇੰਨੀ ਛੱਲ ਆਈ ਉਹ ਰੋੜ ਕੇ ਲਈ ਮਤਾ ਇੱਥੇ ਗੀਠਾ ਬਣਾ ਦੇਣ ਲੋਕ ਸਾਰਾ ਹੀ ਰੋੜ ਕੇ ਲੈ ਗਈ ਉੱਥੇ ਦੋਵੇਂ ਸਥਾਨ ਔਰ ਇਹ ਵੀ ਲਿਖਿਆ ਆਉਂਦਾ ਆਵਾਜ਼ ਆਈ ਨਾ ਬਾਬਾ ਗੋਰਮੇ ਨਾ ਮੜੀ ਮੇ ਨਾ ਬਾਬਾ ਗੋਰਮੇ ਨਾ ਮੜੀ ਮੇ ਬਾਬਾ ਗੁਰੂ ਅੰਗਦ ਕੇ ਹੀਏ ਮੇ ਅਸੀਂ ਕਿਤੇ ਨਹੀਂ ਹੈ ਇੱਥੇ ਨਹੀਂ ਹੈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਹਿਰਦੇ ਵਿੱਚ ਸਾਡੀ ਜੋਤ ਵਰਤ ਰਹੀ ਹੈ ਉਹਨਾਂ ਦੇ ਵਿੱਚ ਇੱਕ ਰਸ ਵਾਸਾ ਹੈ
ਭਰਮ ਭੁਲੇਖੇ ਕੱਢ ਦਿੱਤੇ ਸਾਰੇ ਸਤਿਗੁਰਾਂ ਗਰੀਬ ਨਿਵਾਜ। ਕੈਸਾ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ। ਪਹਿਲੀ ਵਾਰ ਹੋਇਆ ਦੋਵੇਂ ਕੌਮਾਂ ਝਗੜਨ, ਦੋਵੇਂ ਮਰੀਦ ਅਖਵਾਉਣ, ਅਛਕੇ ਜਾਣ, ਸਦਕੇ ਜਾਣ, ਦੋਵੇਂ ਬੈਰਾਗ ਕਰਨ, ਸਰੀਰ ਦੇ ਲੋਪ ਹੋਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪਹਿਲਾ ਸ਼ਬਦ ਵੀ ਆਪਾਂ ਲੜੀਵਾਰ ਸੁਣਿਆ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਅਖੀਰ ਤੇ ਹੀ ਕਿਹਾ ਸੀ, ਮਿਹਰ ਦਇਆ ਕਰ ਕਰਨਾ ਹਾਰ, ਭਗਤ ਬੰਦਗੀ ਦੇਹ ਸਿਰਜਣ ਹਾਰ, ਕਹੁ ਨਾਨਕ ਗੁਰ ਖੋਏ ਭਰਮ, ਏਕੋ ਅਲਹੋ ਪਾਰ ਬ੍ਰਹਮ। ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ, ਮੁਸਲਮਾਨ ਕਹਿੰਦੇ ਮਿਹਰਬਾਨ ਆ, ਮਿਹਰ ਕਰਨ ਵਾਲਾ, ਹਿੰਦੂ ਕਹਿੰਦੇ ਦਇਆ ਕਿਰਪਾ ਕਰਨ ਵਾਲਾ। ਭਗਤ ਬੰਦਗੀ ਦੇ ਉਹ ਭਗਤੀ ਮੰਗਦੇ ਨੇ, ਹਿੰਦੁਸਤਾਨ ਦੇ ਲੋਕ, ਮਹਾਰਾਜ ਭਗਤੀ ਦਿਓ, ਆਪਣਾ ਸਿਮਰਨ ਦਿਓ, ਬੰਦਗੀ ਦੇ। ਮੁਸਲਮਾਨ ਕਹਿੰਦੇ ਬੰਦਗੀ ਦੀ ਦਾਤ ਦੇ ਦਿਓ, ਝੋਲੀ ਵਿੱਚ ਪਾ ਦਿਓ, ਖੁਦਾ ਦੀ ਬੰਦਗੀ ਮੰਗਦੇ ਨੇ। ਬੰਦਗੀ ਦੇ ਸਿਰਜਣਹਾਰ, ਹੇ ਸਿਰਜਣ, ਕਹੋ ਨਾਨਕ ਗੁਰ ਖੋਏ ਭਰਮ। ਮਹਾਰਾਜ ਨੇ ਕਿਹਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਰੇ ਭਰਮ ਭੁਲੇਖੇ ਚੱਕ ਦਿੱਤੇ ਨੇ, ਖੋ ਦਿੱਤੇ ਨੇ। ਏਕੋ ਅੱਲਹ ਪਾਰ ਬ੍ਰਹਮ, ਦੋਵੇਂ ਝਗੜਦੇ ਨੇ, ਉਹ ਕਹਿੰਦੇ ਅੱਲਾ ਅੱਲਾ ਜਪੋ, ਹਿੰਦੂ ਕਹਿੰਦੇ ਪਾਰ ਬ੍ਰਹਮ ਰਾਮ ਰਾਮ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਭ ਝਗੜੇ ਮੁਕਾ ਕੇ ਕਿਹਾ ਇੱਕੋ ਹੈ, ਇੱਕੋ ਦੇ ਨਾਮ ਨੇ, ਝਗੜਨਾ ਕਾਹਦੇ ਵਾਸਤੇ, ਦੋ ਰਾਹ ਕਾਹਦੇ ਵਾਸਤੇ ਬਣਾਏ ਨੇ। ਏਕੋ ਅੱਲਹ ਪਾਰ ਬ੍ਰਹਮ, ਅੱਲਾ ਤੇ ਪਾਰ ਬ੍ਰਹਮ ਜਦੋਂ ਹੈ ਹੀ ਇੱਕ, ਕੇਵਲ ਇੱਕ। ਸੱਚੇ ਪਾਤਸ਼ਾਹ ਜੀ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਨੇ, ਗਰੀਬ ਨਿਵਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਇਸ ਕਰਕੇ ਉਹ ਜੋਤ ਰੂਪ ਹੀ ਪ੍ਰਗਟ ਹੋਏ, ਉਹਨਾਂ ਨੂੰ ਗੁਰਿਆਈ ਵੀ ਕਿਸੇ ਨੇ ਨਹੀਂ ਦਿੱਤੀ, ਕਿਸੇ ਪਾਸੋਂ ਨਹੀਂ ਮਿਲੀ। ਉਹ ਤੇ ਜੋਤ ਰੂਪ ਹਰੇ ਆਪ ਗੁਰੂ ਨਾਨਕ ਆਇਓ। ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਪੁੱਛਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਦੱਸੋ, ਆਪ ਜੀ ਨੇ ਕਿਹਾ ਸੀ ਗੁਰ ਬਾਬਾ ਨਾਨਕ ਪਾਰ ਬ੍ਰਹਮ ਦਾ ਰੂਪ, ਉਹਦੇ ਪਾਰ ਬ੍ਰਹਮ ਦਾ ਅਵਤਾਰ ਸੀ। ਗੁਰ ਬਾਬਾ ਨਾਨਕ ਪਾਰ ਬ੍ਰਹਮ ਅਵਤਾਰ, ਪਾਰ ਬ੍ਰਹਮ ਸੀ ਉਹ ਤਾਂ, ਹਰ ਜਨਮਤ ਹੀ ਉਪਦੇਸ਼ ਦ੍ਰਿੜਾਇਆ, ਬਹੁ ਸਾਧਨ ਕੋ ਰਾਹ ਬਤਲਾਇਆ। ਬਾਬਾ ਜੀ ਨੇ ਉਹਨਾਂ ਤਾਂ ਜਨਮ ਤੋਂ ਲੈ ਕੇ ਉਪਦੇਸ਼ ਦ੍ਰਿੜ ਕੀਤਾ ਸੀ, ਦ੍ਰਿੜ ਦਿੱਤਾ ਹੈ, ਉਪਦੇਸ਼ ਦਿੱਤਾ ਹੈ ਜਨਮ ਤੋਂ ਹੀ। ਇਸ ਕਰਕੇ ਆਪ ਜੀ ਪਾਰ ਬ੍ਰਹਮ ਦਾ ਰੂਪ ਸੀ। ਦੁਨਿਆਵੀ ਤੌਰ ਤੇ ਸਰੀਰਕ ਜਾਮੇ ਵਿੱਚ ਸੱਚੇ ਪਾਤਸ਼ਾਹ ਗਰੀਬ ਨਿਵਾਜ 70 ਸਾਲ ਦੇ ਕਰੀਬ ਰਹੇ ਨੇ ਸਰੀਰ ਕਰਕੇ ਉਸ ਰੂਪ ਵਿੱਚ, ਲੇਕਿਨ ਗਏ ਨਹੀਂ, ਸਦਾ ਹੀ ਕਾਇਮ ਨੇ। ਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ ਦਾ ਹਿਰਦਾ ਹੈ। ਗ੍ਰੰਥ ਹਿਰਦਾ ਗੁਰ ਕਾ ਇਹ ਜਨ, ਉੱਤਮ ਹੈ ਸਭ ਕਾਲ ਰਹਿ ਹੈ, ਇਹੀ ਕਹੇ ਸੀ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ। ਅੱਜ ਵੀ ਮੌਜੂਦ ਨੇ, ਪ੍ਰੋਫੈਸਰ ਪੂਰਨ ਸਿੰਘ ਜੀ ਉਹਨਾਂ ਕਿਹਾ ਸੱਚ ਇਹ ਹੈ, ਗੁਰੂ ਨਾਨਕ ਦੇਵ ਸਾਹਿਬ ਆਏ ਨੇ, ਪ੍ਰਗਟ ਹੋਏ ਨੇ। ਜਿਹੜਾ ਜਨਮ ਲਵੇ ਮਰਦਾ ਉਹ ਹੈ, ਜਿਹੜਾ ਪ੍ਰਗਟ ਹੋਇਆ, ਜਨਮ ਮਰਨ ਤੋਂ ਰਹਿਤ ਹੈ, ਪ੍ਰਗਟ ਹੋਇਆ, ਪ੍ਰਗਟ ਹੋਇਆ ਉਹ ਨਹੀਂ ਵਾਪਸ ਗਏ ਨਹੀਂ, ਸੱਚ ਹੈ ਉਹ ਅੱਜ ਵੀ ਨੇ। ਸੱਚੇ ਪਾਤਸ਼ਾਹ ਗਰੀਬ ਨਿਵਾਜ, ਫਿਰ ਆਪਾਂ ਅਰਦਾਸ ਕਰਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਸ਼ਬਦ ਅਵਤਾਰ ਨੇ, ਸ਼ਬਦ ਹੈ ਬਾਣੀ ਗਿਆਨ ਆ, ਫਿਰ ਅਰਦਾਸ ਤਾਂ ਹੀ ਕਰਦੇ 10 ਪਾਤਸ਼ਾਹੀਆਂ ਦਾ ਨਾਮ ਲੈ ਕੇ ਕਿ ਹਾਜ਼ਰ ਨਾਜ਼ਰ ਨੇ, ਉਹਨਾਂ ਦਾ ਹੀ ਹਿਰਦਾ ਸ਼ਬਦ, ਸ਼ਬਦ ਹੀ ਉਹਨਾਂ ਦੇ ਚਰਨ ਨੇ, ਤਾਂ ਹੀ ਅਰਦਾਸ ਕਰਦੇ ਹਾਂ। ਨਿਸ਼ਚਾ ਕਿੰਨਾ ਭਰੋਸਾ ਹੈ, ਨਾ ਲਈਏ ਅਰਦਾਸ ਹੀ ਨਹੀਂ ਹੋਵੇਗੀ, ਪੂਰੀ ਨਹੀਂ ਹੋਵੇਗੀ, ਭਰੋਸਾ ਨਹੀਂ ਬੱਝੇਗਾ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗਏ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਨ ਲੜੀਵਾਰ ਕਥਾ ਉਪਦੇਸ਼ ਰਾਮ ਕਲੀ ਮਹੱਲਾ 5।
ਕੋਟ ਜਨਮ ਕੇ ਬਿਨ ਸੇ ਪਾ ਉਹਨਾਂ ਜੀਵਾਂ ਦੇ ਗੁਰਸਿੱਖਾਂ ਕਰੋੜਾਂ ਜਨਮਾਂ ਦੇ ਜੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹ ਜਨਮਾਂ ਜਨਮਾਂ ਦੇ ਵਿੱਚ ਕੀਤੇ ਕਰਮਾਂ ਦੇ ਸੰਸਕਾਰ ਪਏ ਹੁੰਦੇ ਨੇ ਮਨ ਤੇ ਮਾਨਸ ਜਨਮ ਮਿਲ ਜਾਂਦਾ ਹੈ ਲੇਕਿਨ ਕਰੋੜਾਂ ਜਨਮਾਂ ਦੇ ਇਸ ਤੋਂ ਪਹਿਲਾਂ ਸੰਸਕਾਰ ਉਕਰੇ ਹੋਏ ਹੁੰਦੇ ਨੇ ਸੰਚਿਤ ਕਰਮ ਜਮ੍ਹਾਂ ਹੋਏ ਹੁੰਦੇ ਨੇ ਤਾਂ ਕਰਕੇ ਜੀਵਾਂ ਦੀ ਬਿਰਤੀ ਵੱਖੋ ਵੱਖਰੀ ਹੈ ਕੋਈ ਰਜੋ ਗੁਣੀ ਹੈ ਕਰਮਾਂ ਮੁਤਾਬਕ ਕੋਈ ਸਤੋ ਗੁਣੀ ਹੈ ਕੋਈ ਤਮੋ ਗੁਣੀ ਹੈ ਬਹੁਤੇ ਤੱਤੇ ਨੇ ਹਰ ਵੇਲੇ ਭੁੱਜਦੇ ਹੀ ਰਹਿੰਦੇ ਨੇ ਦੁਖੀ ਹੋਏ ਰਹਿੰਦੇ ਨੇ ਸੋ ਕਰੋੜਾਂ ਜਨਮਾਂ ਦੇ ਪਾਪ ਕੋਟ ਜਨਮ ਕੇ ਬਿਨਸੇ ਪਾ ਇਹ ਮਾਨਸ ਜਨਮ ਵਿੱਚ ਉਹਨਾਂ ਦੇ ਕਰੋੜਾਂ ਜਨਮਾਂ ਦੀ ਸਾਰੀ ਮੈਲ ਲੱਥ ਜਾਂਦੀ ਹੈ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ ਕੋਟ ਜਨਮ ਕੇ ਬਿਨ ਸੇ ਪਾਪ ਕਰੋੜਾਂ ਜਨਮਾਂ ਦੇ ਪਾਪ ਜਿਹੜੇ ਆ ਆਪਣੇ ਆਪ ਨੂੰ ਪਾ ਕੇ ਗੁਨਾਹਾਂ ਦੇ ਵਿੱਚ ਪ੍ਰਵਿਰਤ ਕਰਕੇ ਕੀਤੇ ਨੇ ਮਾੜੇ ਕਰਮ ਪਾਪ ਪਾ ਕੇ ਆਪਣੇ ਆਪ ਕੋਟ ਜਨਮ ਕੇ ਬਿਨ ਸੇ ਪਾਪ ਕਰੋੜਾਂ ਪਾਪਾਂ ਦੇ ਗੁਨਾਹ ਉਹ ਮਾੜੇ ਸੰਸਕਾਰ ਉਕਰੇ ਹੋਏ ਨਾਸ ਹੋ ਜਾਂਦੇ ਨੇ ਕਦੋਂ ਜਦੋਂ ਹਰ ਹਰ ਜਪਤ ਨਾਹੀਂ ਸੰਤਾਪ ਹਰੀ ਵਾਹਿਗੁਰੂ ਦਾ ਨਾਮ ਜਪਿਆ ਗੁਰੂ ਦੇ ਨਾਲ ਜੁੜ ਕੇ ਹਰ ਹਰ ਜਪਤ ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਉਚਾਰਨ ਕੀਤਿਆਂ ਰਸਨਾ ਤੋਂ ਜਪਦਿਆਂ ਜਪਤ ਜਪਦਿਆਂ ਨਾਹੀਂ ਸੰਤਾਪ ਨਹੀਂ ਕੋਈ ਆ ਕੇ ਲੱਗਦਾ ਸੰਤਾਪ ਮਨ ਨੂੰ ਤਾਪ ਤਪਾਉਣ ਵਾਲਾ ਮਨ ਨੂੰ ਦੁਖੀ ਕਰਨ ਵਾਲਾ ਮਨ ਨੂੰ ਤੱਤਾ ਕਰਨ ਵਾਲਾ ਕੋਈ ਸੰਤਾਪ ਆਦਿ ਬੇਆਦੀ ਉਪਾਧੀ ਨਹੀਂ ਰਹਿ ਜਾਂਦਾ ਸਭ ਨਾਸ ਹੋ ਜਾਂਦੇ ਤਾਂ ਹੀ ਕਿਹਾ ਸੁਖਮਨੀ ਸਾਹਿਬ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਕਲੇਸ਼ ਤਨ ਮਾਹੇ ਮਿਟਾਵ ਮਨ ਬਾਣੀ ਸਰੀਰ ਕਰਕੇ ਜਦੋਂ ਜਪਦਾ ਹੈ ਸਿਮਰਦਾ ਹੈ ਜ਼ੁਬਾਨ ਤੋਂ ਜਪਣ ਨਾਲ ਇਹ ਬਖਸ਼ਿਸ਼ ਹੁੰਦੀ ਸਾਰੇ ਪਿਛਲੇ ਗੁਨਾਹ ਉਚਾਰਨ ਨਾਲ ਸਹਿਜ ਨਾਲ ਵਾਹਿਗੁਰੂ ਵਾਹਿਗੁਰੂ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਇਹੀ ਆਪ ਜੀ ਨੇ ਕਿਹਾ ਸੀ ਜੈਸਰੀ ਦੀ ਵਾਰ ਈਦਨ ਕੀ ਤੋਮੂ ਘਣਾ ਭੋਰੀ ਦਿੱਤੀਮ ਭਾਹੇ ਮਨ ਵਸੰਦੜੋ ਸੱਚ ਸੋ ਨਾਨਕ ਹੱਬੇ ਡੁਖੜੇ ਉਲਾਹੇ ਹਰ ਕਾ ਨਾਮ ਕੋਟ ਪਾਪ ਖੋਵੈ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਕਰੋੜਾਂ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ ਇਹਨਾਂ ਬਾਲਾ ਇੰਨੀ ਸ਼ਕਤੀ ਹੈ ਨਾਮ ਵਿੱਚ ਕਲੂ ਦੇ ਸਮੇਂ ਵਿੱਚ ਹਰ ਹਰ ਜਪਤ ਨਾਹੀਂ ਸੰਤਾਪ ਨਹੀਂ ਸੰਤਾਪ ਕੋਈ ਰਹਿ ਜਾਂਦਾ ਕਲੇਸ਼ ਦੁੱਖ ਗੁਰ ਕੇ ਚਰਨ ਕਮਲ ਮਨ ਵਸੇ ਜਿਹਨਾਂ ਗੁਰਸਿੱਖਾਂ ਦੇ ਜ਼ੁਬਾਨ ਤੋਂ ਜਪਿਆ ਜਾਪ ਕੀਤਾ ਗੁਰੂ ਦੇ ਮੰਤਰ ਦਾ ਤੇ ਗੁਰੂ ਕੇ ਚਰਨ ਕਮਲ ਗੁਰੂ ਦਾ ਸ਼ਬਦ ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿ ਉਪਾਰ ਕੁਟਕੇ ਨੂੰ ਮਨ ਬੁੱਧ ਸੋ ਪੱਲੇ ਦੇ ਵਿੱਚ ਬੁੱਧੀ ਰੂਪੀ ਪੱਲੇ ਜਿਨ੍ਹਾਂ ਬੰਨਿਆ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾਇਆ ਹੈ ਪਰਚਾ ਸ਼ਬਦ ਦੇ ਨਾਲ ਪਾਇਆ ਮਨ ਦਾ ਪਿਆਰ ਮਨ ਦੇ ਪ੍ਰੇਮ ਸ਼ਬਦ ਨਾਲ ਪਾਇਆ ਹੈ ਪਰਪੱਕ ਹੋਏ ਨੇ ਬਾਣੀ ਨਾਲ ਜੁੜ ਕੇ ਗੁਰ ਕੇ ਚਰਨ ਕਮਲ ਮਨ ਵਸੇ ਗੁਰੂ ਸਾਹਿਬ ਦੇ ਚਰਨ ਕਮਲ ਸ਼ਬਦ ਜਿਨ੍ਹਾਂ ਦੇ ਮਨ ਵਿੱਚ ਵਸ ਗਏ ਨੇ ਐਡ ਹੋ ਗਏ ਨੇ ਹਿਰਦੇ ਵਿੱਚ ਗੁਰਸਿੱਖਾਂ ਦੇ ਇਹ ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ ਉਹ ਨਿਹਾਲ ਹੋ ਜਾਂਦੇ ਨੇ ਸੱਚ ਇਹ ਹੈ ਨਿਹਾਲ ਹੁੰਦਾ ਹੀ ਸਾਰੇ ਪਾਪ ਕਰਮ ਕੱਟੇ ਜਾਣ ਬਿਨਸ ਜਾਣ ਉਦੋਂ ਮਨ ਬਾਣੀ ਸਰੀਰ ਕਰਕੇ ਸ਼ੁੱਧ ਹੋ ਜਾਂਦਾ ਹੈ ਸਿੱਖ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਜਦੋਂ ਮਨ ਬਾਣੀ ਸਰੀਰ ਕਰਕੇ ਪਵਿੱਤਰ ਹੋ ਜਾਏ ਉਦੋਂ ਪੁਨੀਤ ਹੁੰਦਾ ਹੈ ਸ਼ੁੱਧ ਹੋ ਜਾਏ ਫਿਰ ਪੁਨੀਤ ਹੋ ਜਾਂਦਾ ਨਿਹਾਲ ਹੋ ਜਾਂਦਾ ਉਸ ਵੇਲੇ ਨਿਹਾਲ ਹੁੰਦਾ ਗੁਰੂ ਦੀ ਮਹਿਮਾ ਦਾ
ਫਿਰ ਹੀ ਪਤਾ ਲੱਗਦਾ ਹੈ। ਗੁਰ ਕੇ ਚਰਨ ਕਮਲ ਮਨ ਵਸੇ, ਗੁਰੂ ਸਾਹਿਬਾਂ ਦੇ ਸ਼ਬਦ ਰੂਪ ਚਰਨ ਕਮਲ ਜਿਨ੍ਹਾਂ ਦੇ ਮਨ ਵਿੱਚ ਵਸ ਗਏ, ਹਿਰਦੇ ਵਿੱਚ ਐਡ ਹੋ ਗਏ। ਮਹਾ ਵਿਕਾਰ ਤਨ ਤੇ ਸਭ ਨਸੇ, ਉਹਨਾਂ ਦੇ ਮਹਾ ਵੱਡੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਵਿਸ਼ੇ, ਮਹਾ ਵਿਕਾਰ ਤਨ ਤੇ ਸਭ ਨਸੇ। ਤਨ ਵਿੱਚੋਂ ਸਾਰੇ ਨਸ ਜਾਂਦੇ ਨੇ, ਇਹ ਮੈਲ ਸਾਰੀ ਧੁੱਪ ਜਾਂਦੀ, ਧੋਤੀ ਜਾਂਦੀ, ਬਖਸ਼ਿਸ਼ ਹੁੰਦੀ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰ ਰੋਗ, ਤਨ ਤੇ ਸਗਲ ਦੂਰ ਕੀਨ। ਆਪ ਜੀ ਦੇ ਸੁੰਦਰ ਬਚਨ ਨੇ, ਜਦੋਂ ਕਿਰਪਾ ਹੁੰਦੀ ਹੈ, ਪੰਚ ਦੋਖ ਸ਼ਬਦ ਸਪਰਸ਼ ਰੂਪ ਰਸ ਗੰਧ ਇੰਦਰੀਆਂ ਦੇ ਵਿਸ਼ੇ, ਅਰ ਅਹੰ ਰੋਗ ਹਉਮੈ ਦਾ ਰੋਗ, ਜਿਹਦੇ ਕਰਕੇ ਮਨ ਮੈਲਾ ਰਹਿੰਦਾ, ਦੁਖੀ ਰਹਿੰਦਾ, ਇਹ ਸਾਰੇ ਦੂਰ ਕਰ ਦਿੱਤੇ ਸੱਚੇ ਪਾਤਸ਼ਾਹ ਜੀ। ਮਹਾ ਵਿਕਾਰ ਤਨ ਤੇ ਸਭ ਨਸੇ, ਇਹ ਸਰੀਰ ਵਿੱਚੋਂ ਸਾਰੇ ਵਿਕਾਰ ਨਸ ਗਏ ਨੇ, ਦੌੜ ਗਏ ਨੇ। ਛੂ ਮੰਤਰ ਹੋ ਗਏ, ਗੋਪਾਲ ਕੋ ਜਸ ਗਾਓ ਪ੍ਰਾਣੀ, ਇਹ ਪ੍ਰਾਣਾ ਧਾਰੀ ਜੀਵ ਜਿਨ੍ਹਾਂ ਚਿਰ ਸਵਾਸ ਵਗਦੇ ਨੇ, ਪ੍ਰਾਣ ਨੇ, ਅਸੀਂ ਆਨੇ ਗੋਪਾਲ, ਸਾਰੀ ਪ੍ਰਿਥਵੀ ਦੀ ਪ੍ਰਤਪਾਲਨਾ ਕਰਨ ਵਾਲਾ, ਧਰਤੀ ਦੇ ਜੀਵਾਂ ਨੂੰ ਸਾਜ ਕੇ ਸੱਚੇ ਪਾਤਸ਼ਾਹ ਉਹ ਗੋਪਾਲ ਦਾ ਜਸ ਗਾਉਣਾ ਕਰੋ ਜਮਾਨ ਰਾਹੀਂ, ਮਾਨਸ ਜਨਮ ਨੂੰ ਪਾ ਕੇ ਬਾਣੀ ਗਾਵੋ, ਗੁਰੂ ਦੇ ਚਰਨ ਕਮਲਾਂ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ ਸ਼ਬਦ ਗਾਵੋ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ। ਗੋਪਾਲ ਕੋ ਜਸ ਗਾਓ ਪ੍ਰਾਣੀ, ਪ੍ਰਾਣਾ ਧਾਰੀ ਜੀਵ ਵਾਹਿਗੁਰੂ ਦਾ ਜਸ ਗਾ। ਅਕਥ ਕਥਾ ਸਾਚੀ ਪ੍ਰਭ ਪੂਰਨ, ਅਕਥ ਕਥਾ ਸਾਚੀ ਪ੍ਰਭ ਪੂਰਨ, ਜੋਤੀ ਜੋਤ ਸਮਾਣੀ। ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ, ਗੁਰੂ ਦੇ ਚਰਨ ਕਮਲਾਂ ਨਾਲ ਜੁੜ ਕੇ ਬਾਣੀ ਗਾਉਂ, ਗੁਰੂ ਸੱਚੇ ਪਾਤਸ਼ਾਹ ਕੈਸੇ ਨੇ? ਅਕਥ ਕਥਾ ਸਾਚੀ ਪ੍ਰਭ ਪੂਰਨ, ਜਿਸ ਪ੍ਰਭੂ ਦੀ ਕਥਾ ਅਕਥ ਹੈ ਤੇ ਸਾਰੇ ਪਰਿਪੂਰਨ ਇੱਕ ਰਸ ਆ। ਅਕਥ ਕਥਾ ਜਿਹਦੀ ਕਥਾ ਬਿਆਨ ਨਹੀਂ ਹੁੰਦੀ ਪੂਰਨ ਤੌਰ ਤੇ, ਸੱਚੀ ਹੈ ਵੀ ਸੱਚੀ ਹੈ ਤੇ ਬੇਅੰਤ ਹੈ, ਜਿਹਨੂੰ ਕਥਨ ਨਾਲ ਆਨੰਦ ਹੀ ਆਨੰਦ, ਗਿਆਨ ਹੀ ਗਿਆਨ, ਧਿਆਨ ਹੀ ਧਿਆਨ, ਰਸ ਹੀ ਰਸ। ਸੱਚੀ ਹੈ ਤੇ ਅਕਥ ਹੈ, ਪੂਰਨ ਬਿਆਨ ਨਹੀਂ ਹੁੰਦੀ, ਗੁਰੂ ਦਾ ਵੀ ਬਿਆਨ ਨਹੀਂ ਹੁੰਦਾ। ਗੁਰੂ ਪਾਰ ਬ੍ਰਹਮ ਦਾ ਰੂਪ ਆ। ਕਹੁ ਰਵਿਦਾਸ ਅਕਥ ਕਥਾ ਬਹੁ ਕਾਏ ਕਰੀਜੈ, ਜੈਸਾ ਤੂੰ ਤੈਸਾ ਤੁਹੀ ਕਿਆ ਉਪਮਾ ਦੀਜੈ। ਅਕਥ ਕਥਾ ਸਾਚੀ ਪ੍ਰਭ ਪੂਰਨ, ਸੱਚੀ ਹੈ ਤੇ ਪ੍ਰਭੂ ਪੂਰਨ ਆ ਜੋ ਸਾਰੇ, ਜੋਤੀ ਜੋਤ ਸਮਾਣੀ, ਉਹ ਸਤਿਗੁਰੂ ਮਹਾਰਾਜ ਅਕਾਲ ਪੁਰਖ ਪੂਰਨ ਵਾਹਿਗੁਰੂ ਦੀ ਜੋਤੀ, ਜੋਤੀ ਸਰੂਪ ਹੋ ਕੇ ਜੋ ਅਮਰ ਆਨੰਦ ਸਰੂਪ ਹੈ, ਅਦਵੈਤ ਆਨੰਦ ਸਰੂਪ ਹੈ, ਬਿਨਾਂ ਦੁਆਇਸ਼ ਤੋਂ ਇੱਕ ਰਸ ਜੋਤ ਆ ਸਾਰੇ, ਉਹ ਜੋਤ ਸਮਾਣੀ, ਸਾਰੇ ਜੋਤ ਸਮਾਈ ਹੋਈ, ਉਹੀ ਪਰਤਕ ਜੋਤ, ਉਹਦੀ ਹੀ ਕਲਾ ਚੇਤਨ ਸਤਾ ਜੀਵਾਂ ਵਿੱਚ ਸਮਾਣੀ ਸਮਾਈ ਹੋਈ। ਸਬੱਬ ਨਾਲ ਹੀ ਸ਼ਬਦ ਆ ਗਿਆ ਗੁਰੂ ਸਾਹਿਬਾਂ ਦਾ, ਜੋਤ ਸਰੂਰ ਸਰੀਰ ਵਟਾਉਣ ਦਾ ਦਿਹਾੜਾ ਹੈ ਪੂਰਨ। ਅਕਥ ਕਥਾ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਸਾਰੇ ਥਾਵਾਂ ਤੇ ਪੂਰਨ ਨੇ। ਅਕਥ ਕਥਾ ਹੈ ਕਹਿਣ ਕਥਨ ਤੋਂ ਪਰੇ ਹੈ ਅਗਮ ਅਗੋਚਰ ਹੈ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਸੱਚੀ ਹੈ ਤੇ ਜੋ ਸਾਰੇ ਪਰਿਪੂਰਨ ਹੈ ਸਾਰੇ ਥਾਵਾਂ ਤੇ। ਤਾਂ ਹੀ ਕਿਹਾ ਸੀ ਗੁਰ ਮੇਰਾ ਸੰਗ ਸਦਾ ਹੈ ਨਾਲ, ਸਿਮਰ ਸਿਮਰ ਤੇ ਸਦਾ ਸਮਾਲੇ, ਜੋਤੀ ਜੋਤ ਸਮਾਣੀ। ਉਹਨਾਂ ਨੇ ਜੋ ਅਦਵੈਤ ਆਨੰਦ ਸਰੂਪ ਜੋ ਸੀ ਉਹ ਜੋਤ ਸਮਾਣੀ, ਗੁਰੂ ਅੰਗਦ ਦੇਵ ਸਾਹਿਬ
ਭਾਈ ਲੈਣਾ ਜੀ ਦੇ ਵਿੱਚ ਰੱਖ ਕੇ ਟਕਸਮਾ ਦਿੱਤੀ। ਸੱਚੇ ਪਾਤਸ਼ਾਹ ਜੀ ਉਹੀ ਜੋਤੀ ਸਰੂਪ ਹੈ, ਅਦਵੈਤ ਆਨੰਦ ਸਰੂਪ ਹੈ, ਜੋ ਉਹੀ ਜੋਤ ਸਾਰੇ ਜੀਵਾਂ ਵਿੱਚ ਸੂਖਸ਼ਮ ਰੂਪ ਵਿੱਚ ਆਤਮਾ ਦੇ ਰੂਪ ਵਿੱਚ ਸਮਾਈ ਹੋਈ ਹੈ। ਗੁਰੂ ਕਿਤੇ ਨਹੀਂ, ਆਉਂਦਾ ਜਾਂਦਾ ਨਹੀਂ, ਇੱਕ ਰਸ ਆ, ਇਹਦਾ ਭਾਵ ਹੈ ਉਹੀ ਜੋਤ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਵਿੱਚ। ਫਿਰ ਬਾਕੀ ਅੱਠ ਪਾਤਸ਼ਾਹੀਆਂ ਵਿੱਚ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹੀ ਜੋਤ ਹੈ। ਔਰ ਜਿਨ੍ਹਾਂ 'ਤੇ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਹੈ, ਸਾਰੇ ਸੰਸਾਰ ਵਿੱਚ ਸਮਾਈ ਹੋਈ ਜੋਤ, ਸਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਮਹਿ ਚਾਨਣ ਹੋਏ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਸ ਸਤ ਸਹੰਤ ਸੰਸ ਜੈਸ ਓਤ ਪੋਤ ਪ੍ਰਭ ਸੋਈ। ਇਹ ਗਿਆਨ ਹੋ ਜਾਂਦਾ ਹੈ, ਸਾਰੇ ਥਾਵਾਂ 'ਤੇ ਗੁਰੂ ਪਰਮੇਸ਼ਰ ਦੇ ਦੀਦਾਰੇ ਹੁੰਦੇ ਨੇ, ਹੋਈ ਜੋਤ ਹੈ, ਸਮਾਈ ਹੋਈ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਰਹਾਉ, ਤ੍ਰਿਸ਼ਨਾ ਭੁੱਖ ਸਭ ਨਸ, ਉਹਨਾਂ ਗੁਰਸਿੱਖਾਂ ਦੀ ਤ੍ਰਿਸ਼ਨਾ, ਦੁਨੀਆਂ ਦੇ ਪਦਾਰਥਾਂ ਦੀ ਤ੍ਰਿਸ਼ਨਾ, ਲੋਭ ਲੱਭ ਭੁੱਖ ਲੱਭ ਖਾਣ ਦੀ, ਜੀਵ ਦੇ ਜ਼ੁਬਾਨ ਦੇ ਸਵਾਦ ਸਭ ਨਸ, ਸਭ ਨਸ ਜਾਂਦੀ, ਖਤਮ ਹੋ ਜਾਂਦੀ ਹੈ। ਐਸਾ ਆਨੰਦ ਹੈ ਗੁਰੂ ਦੇ ਨਾਲ ਜੁੜਿਆ, ਸਬਰ ਸੰਤੋਖ ਵਾਲਾ ਜੀਵਨ ਆ। ਸੰਤ ਪ੍ਰਸਾਦ ਜਪਿਆ ਬਿਨਸ, ਸੰਤ ਪੂਰੇ ਸਤਿਗੁਰਾਂ ਦੀ ਕਿਰਪਾ ਦੁਆਰਾ, ਪ੍ਰਸਾਦ ਕਿਰਪਾ ਦੁਆਰਾ ਜਿਨ੍ਹਾਂ ਜਪਿਆ ਗੁਰਸਿੱਖਾਂ ਬਿਨਾਸੀ ਕਰਤੇ ਅਕਾਲ ਪੁਰਖ, ਜਿਨ੍ਹਾਂ ਜਪਿਆ ਗੁਰੂ ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਜਪਿਆ। ਰੈਨ ਦਿਨਸ ਪ੍ਰਭ ਸੇਵਕ ਮਾਨੀ, ਜਿਨ੍ਹਾਂ ਨੇ ਦਿਨੇ ਰਾਤ ਸਤਿਗੁਰਾਂ ਦੀ ਸੇਵਾ ਕਮਾਈ, ਪ੍ਰਭ ਸਰੂਪ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਸੇਵਾ ਕਮਾਈ। ਅੱਠ ਸਾਲ ਦੇ ਕਰੀਬ ਬਾਬਾ ਲਹਿਣਾ ਜੀ ਨੇ, ਭਾਈ ਲਹਿਣਾ ਜੀ, ਰੈਨ ਦਿਨ ਸਾ ਪ੍ਰਭ ਸੇਵਕ ਮਾਨੀ, ਹਰ ਮਿਲਣਾ ਕੀ ਇਹ ਨਿਸ਼ਾਨੀ, ਹਰੀ ਵਾਹਿਗੁਰੂ ਨੂੰ ਮਿਲਣ ਦੀ ਇਹ ਨਿਸ਼ਾਨੀ ਹੈ, ਇਹੀ ਤਰੀਕਾ ਹੈ, ਇਹੀ ਵਿਧੀ ਹੈ, ਇਹੀ ਵਿਧਾਨ ਹੈ, ਇਹੀ ਕਰਮ ਹੈ ਸੇਵਾ ਕਰਨੀ। ਸੇਵਾ ਤੋਂ ਬਿਨਾਂ ਕਦੇ ਵੀ ਮਾਲਕ ਦੀ ਪ੍ਰਾਪਤੀ ਨਹੀਂ ਹੁੰਦੀ ਹੈ, ਮਾਲਕ ਦਾ ਰੂਪ ਨਹੀਂ ਹੋਈਦਾ। ਸੱਚੇ ਪਾਤਸ਼ਾਹ ਮਿਲ ਗਏ ਇੱਕ ਰਸ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਹਰ ਮਿਲਣਾ ਕੀ ਇਹ ਨਹੀਂ, ਗੁਰੂ ਨਾਨਕ ਦੇਵ ਸਾਹਿਬ ਨਾਲ ਇੱਕ ਮਿੱਕ ਹੋਣ ਦੀ ਇਹੀ ਨਿਸ਼, ਰੈਨ ਦਿਨ ਪ੍ਰਭ ਸੇ ਦਿਨੇ ਰਾਤ ਸੇਵ ਕਮਾਈ ਸੀ ਉਹਨਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ, ਦਿਨ ਹੋਵੇ ਰਾਤ ਹੋਵੇ ਹੁਕਮ ਸਤ ਕੀਤਾ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮਾ ਕਾ ਮਹਿਲ ਪਾਏ ਸੀ, ਤਾਂ ਉਹ ਸਰੂਪ ਪ੍ਰਾਪਤ ਹੋਇਆ, ਤਾਂ ਕਾਇਆ ਪਲਟ ਸਰੂਪ ਬਣਾਇਆ ਸੀ। ਸੱਚੇ ਪਾਤਸ਼ਾਹ ਜੀ ਨੇ ਅੱਧੀ ਅੱਧੀ ਰਾਤੋਂ ਵੀ ਕਿਹਾ ਸੀ ਕੱਪੜੇ ਧੋ ਲਿਆਓ ਪੁਰਖ, ਅੱਧੀ ਅੱਧੀ ਰਾਤੋਂ ਕਰਤਾਰਪੁਰ ਸੱਚੇ ਪਾਤਸ਼ਾਹ ਗਏ ਸੀ। ਧੰਨ ਬਾਬਾ ਲਹਿਣਾ ਜੀ, ਥਾਪਿਆ ਲੈਣਾ ਜੀਵ ਦੇ ਗੁਰਿਆਈ ਸਿਰ ਛਤਰ ਬਣਾਇਆ ਫਿਰਾਇਆ, ਸੋ ਸਤਿਗੁਰੂ ਜੀ ਨੇ ਤਾਂ ਹੀ ਬਖਸ਼ਿਸ਼ਾਂ ਕੀ, ਆਪਣੀ ਜੋਤ ਉਹਨਾਂ ਵਿੱਚ ਰੱਖ ਦਿੱਤੀ। ਸਤਿਗੁਰੂ ਮਿਹਰ ਕਰਨ ਗਰੀਬ ਨਿਵਾਜ, ਵਿਚਾਰ ਕਰਦਿਆਂ ਦੋ ਪੌੜੀਆਂ ਇੱਥੇ ਸੰਪੂਰਨ ਹੋਈਆਂ ਨੇ, ਅੱਧਾ ਸ਼ਬਦ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੀ, ਅੱਗੇ ਤੋਂ ਸਮਤ

ਹਰ ਮਿਲਣਾ ਕੀ ਇਹ ਨਿਸ਼ਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆ, ਸਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਕਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ।

ਹੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤਾ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਤੂੰ ਠਾਕੁਰ ਤੁਮ ਪਹਿਰ ਭਗਵਾਨ ਹਲੋ

ਤੁਦ ਡਿੱਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀ ਐ ਤੁਦ ਡਿੱਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀ ਐ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡੀ ਵੱਡਾ ਭਾਰ ਤੇਰਾ ਮਰਤਬਾ ਰੰਗ ਪਰੰਗ ਨੇਕਣਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕੀ ਜਾਨ ਲਾ ਸਭ ਕੀ ਤੇਰੇ ਵਸ ਤੇਰਾ ਘਰ ਪਲਾ ਤੇਰੇ ਕਰਨੰਦ ਵਧਾਈ ਤੁਧ ਘਰ ਮਾਨ ਮਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦਾਸ ਦਾਸ ਪਵਨ ਗੁਰੂ ਪਾਣੀ ਪਿਤਾ ਮਾਤਾ

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Rodo.

अने उस जन्मा सो सुखिया ताने उस जन्मा नानक तिस बलहारा।

ਜਾਣੇ ਉਸ ਜਨਮਾ ਸੋ ਸੁਖੀਆ ਤਾਨੇ ਉਸ ਜਨਮਾ ਨਾਨਕ ਤਿਸ ਬਲਹਾਰ।